ਅੱਜ ਦਿਨ ਐਤਵਾਰ 1948 ਦੇ ਜੇਠ ਮਹੀਨੇ ਦੀ 23 ਤਰੀਕ ਤੇ ਈਸਵੀ ਸਨ 2026 ਦੇ ਜੂਨ ਮਹੀਨੇ ਦੀ 14 ਤਰੀਕ ਹੈ। ਅੱਜ ਦੀ ਸਵੇਰ ਦੀ ਸਭਾ ਵਿੱਚ ਅਸੀਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ 5:59 ਤੇ 53 ਸਕਿੰਟ ਦਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਅਤੇ 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਆਕਾਸ਼ਵਾਣੀ ਦਿੱਲੀ ਤੋਂ।

0: Pakistan by 7 wickets in a rain-affected first one-day international of the three-match series in Dharamshala, Himachal Pradesh last night. Chasing 195 runs, India overhauled the target in 22.5 overs. Indian skipper Shubman Gill scored unbeaten 84 off 66 balls. In the ICC Women's T20 World Cup, India will begin their campaign against arch-rivals Pakistan at Edgbaston in Birmingham today. The match will start at 7 p.m. Indian Standard Time. India holds a strong record against Pakistan in women's T20 internationals, winning 13 of their 16 encounters. In Group B action, Scotland defeated Ireland by 40 runs at Old Trafford in Manchester on Friday. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ ਸਵੇਰ ਦੇ 6:10 ਤੇ 20 ਸਕਿੰਟ ਦਾ। ਆਓ ਹੁਣ ਜਾਣਕਾਰੀ ਦੇ ਦਈਏ ਤੁਹਾਨੂੰ ਅੱਜ ਦੇ ਪ੍ਰੋਗਰਾਮਾਂ ਦੀ। ਸਵੇਰੇ 7 ਸਰੋਤੇ ਸੁਣ ਸਕਦੇ ਹਨ ਪ੍ਰੋਗਰਾਮ ਸੱਜਰੀ ਸਵੇਰ ਤੇ ਅੱਜ ਰਹੇਗਾ ਸਿਲਸਿਲਾ ਪੈਗਾਮ। 8 ਰਹਿਣਗੀਆਂ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ ਅਤੇ 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਤੇ ਪੇਸ਼ ਕਰਾਂਗੇ ਪ੍ਰੋਗਰਾਮ ਸਦਾ ਬਹਾਰ ਨਗਮੇ। ਨੌ ਵਜੇ ਤੋਂ 10 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। 10 ਪੇਸ਼ ਕਰਾਂਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। 10:30 ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ। 11 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੋਂ ਲੈ ਕੇ 12 ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਤੁਸੀਂ ਸੁਣ ਪਾਓਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 12:05 ਤੇ ਰਹਿਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ ਦੀ ਸਭਾ ਵਿੱਚ ਤੁਹਾਡੇ ਨਾਲ ਹੋਣਗੇ ਕਮਲਪ੍ਰੀਤ ਕੌਰ, ਜੋ ਲੈ ਕੇ ਆਉਣਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। 12:30 ਪੇਸ਼ ਕਰਾਂਗੇ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਰਹੇਗਾ ਸਿਲਸਿਲਾ ਭੈਣਾਂ ਦੀ ਪਸੰਦ। 1:10 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 1:15 ਤੇ ਪੇਸ਼ ਕਰਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼, ਸਿਲਸਿਲਾ ਟੈਲੀਫੋਨ ਮਿਲਾਓ ਜੀ। ਦੋ ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੇ ਪੇਸ਼ ਕਰਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜਿਸ ਦੇ ਤਹਿਤ ਰਹੇਗਾ ਸਿਲਸਿਲਾ ਮੇਰਾ ਪਿੰਡ। 3:00 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ ਅਤੇ 5:00 ਸ਼ਾਮ ਦੀ ਸਭਾ ਵਿੱਚ ਤੁਹਾਡੇ ਨਾਲ ਹੋਣਗੇ ਲਵਲੀਨ ਸਚਦੇਵਾ ਜੀ, ਜੋ ਲੈ ਕੇ ਆਉਣਗੇ ਤੁਹਾਡੇ ਲਈ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਛੇ:20 ਤੇ ਰਹਿਣਗੀਆਂ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਪੇਸ਼ ਕਰਾਂਗੇ ਪ੍ਰੋਗਰਾਮ ਯੁਵਾਣੀ, 7:00 ਤੁਸੀਂ ਸੁਣ ਪਾਓਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਨੂੰ 7:45 ਤੇ ਤੁਸੀਂ ਸੁਣ ਪਾਓਗੇ ਪ੍ਰੋਗਰਾਮ ਸ਼ਾਮ ਸੁਹਾਣੀ। ਅੱਠ ਤੇ ਪੇਸ਼ ਕਰਾਂਗੇ ਪ੍ਰੋਗਰਾਮ ਰੰਗੇ ਗਜ਼ਲ। 8:45 ਤੇ ਰਹਿਣਗੀਆਂ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਹੀ ਦਿੱਲੀ ਕੇਂਦਰ ਤੋਂ ਅਤੇ 9:15 ਤੋਂ ਲੈ ਕੇ 11:00 ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲੀਏ। 9:30 ਰਹੇਗਾ ਪ੍ਰੋਗਰਾਮ ਛਾਇਆ ਗੀਤ। 10:00 ਪ੍ਰੋਗਰਾਮ ਆਜ ਕੇ ਫਨਕਾਰ। 10:30 ਪ੍ਰੋਗਰਾਮ ਢਲਤੀ ਜਾਏ ਰਾਤ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 6:15 ਤੇ 7 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ। ਪ੍ਰੋਗਰਾਮ ਅੰਮ੍ਰਿਤ ਵੇਲਾ ਵਿੱਚ ਆਓ ਸਰਵਨ ਕਰਦੇ ਹਾਂ ਗੁਰਬਾਣੀ ਸ਼ਬਦ ਰੁਪਿੰਦਰ ਕੌਰ ਦੀ ਆਵਾਜ਼ ਦੇ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 6:59 ਤੇ 20 ਸਕਿੰਟ ਦਾ। ਠੀਕ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੱਜਰੀ ਸਵੇਰ, ਜਿਸ ਦੇ ਤਹਿਤ ਤੁਸੀਂ ਆਨੰਦ ਮਾਣੋਗੇ ਸਿਲਸਿਲਾ ਪੈਗਾਮ ਦਾ, ਅਤੇ ਪੈਗਾਮ ਪੇਸ਼ ਕਰਨਗੇ ਸਤਪਾਲ ਬਰਾੜ ਅਤੇ ਵਿਜੇ ਲਕਸ਼ਮੀ।

0: ਪਿਆਰੇ ਸਰੋਤਿਓ ਨਮਸਕਾਰ, ਮੈਂ ਰਮਨਦੀਪ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਰੱਬ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਸਾਨੂੰ ਇੱਕ ਨਵਾਂ ਦਿਨ ਬਖਸ਼ਿਆ ਹੈ। ਆਓ ਅੱਜ ਦੀ ਸ਼ੁਰੂਆਤ ਮੁਸਕਾਨ, ਉਮੀਦ ਅਤੇ ਸਕਾਰਾਤਮਕ ਸੋਚ ਨਾਲ ਕਰੀਏ। ਕਾਮਯਾਬੀ ਹਮੇਸ਼ਾ ਵੱਡੇ ਕਦਮਾਂ ਨਾਲ ਨਹੀਂ ਮਿਲਦੀ, ਸਗੋਂ ਹਰ ਰੋਜ਼ ਚੁੱਕੇ ਛੋਟੇ ਛੋਟੇ ਸਹੀ ਕਦਮ ਇੱਕ ਦਿਨ ਵੱਡੀ ਮੰਜ਼ਿਲ ਤੱਕ ਲੈ ਜਾਂਦੇ ਹਨ। ਸ੍ਰੋਤਿਓ, ਅੱਜ ਹੈ 14 ਜੂਨ ਤੇ 14 ਜੂਨ ਨੂੰ ਦੁਨੀਆ ਭਰ ਵਿੱਚ ਵਿਸ਼ਵ ਖੂਨਦਾਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਖੂਨਦਾਨ ਕਰਨ ਵਾਲੇ ਦਾਤਾਵਾਂ ਦਾ ਧੰਨਵਾਦ ਕਰਨਾ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਤੇ ਦੋਸਤੋ, ਇਸ ਸਾਲ ਦਾ ਸੰਦੇਸ਼ ਹੈ ਵਨ ਡ੍ਰੌਪ ਆਫ ਹਿਊਮੈਨਿਟੀ ਗਿਵ ਬਲੱਡ ਸੇਵ ਲਾਈਵਸ, ਅਰਥਾਤ ਇਨਸਾਨੀਅਤ ਦੀ ਇੱਕ ਬੂੰਦ ਖੂਨ ਦਿਓ ਅਤੇ ਜ਼ਿੰਦਗੀਆਂ ਬਚਾਓ। ਖੂਨਦਾਨ ਇੱਕ ਅਜਿਹਾ ਦਾਨ ਹੈ ਜੋ ਕਿਸੇ ਦੀ ਵੀ ਜ਼ਿੰਦਗੀ ਬਚਾ ਸਕਦਾ ਹੈ। ਜੇਕਰ ਤੁਸੀਂ ਸਿਹਤਮੰਦ ਹੋ ਅਤੇ ਯੋਗ ਹੋ ਤਾਂ ਸਮੇਂ ਸਮੇਂ ਤੇ ਖੂਨਦਾਨ ਕਰਨ ਬਾਰੇ ਜ਼ਰੂਰ ਸੋਚੋ। ਤਾਂ ਦੋਸਤੋ, ਅੱਜ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਮੈਂ ਰਮਨਦੀਪ ਕੌਰ ਪੇਸ਼ ਕਰਾਂਗੀ ਸਿਲਸਿਲਾ ਪੈਗਾਮ। ਪਰ ਪੈਗਾਮ ਦੇ ਵਿੱਚ ਮੈਂ ਨਹੀਂ ਹੋਊਂਗੀ, ਤੁਹਾਡੇ ਨਾਲ ਹੋਣਗੇ ਸਤਪਾਲ ਬਰਾੜ ਅਤੇ ਉਹਨਾਂ ਦਾ ਸਾਥ ਦੇਣਗੇ ਵਿਜੇ ਲਕਸ਼ਮੀ ਜੀ। ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: पता है, न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान।
4: हाँ बिल्कुल, टेलीलॉ और न्याय बंधु सेवाओं का हो गया है एकीकरण।
3: अब चाहे टेलीलॉ के माध्यम से मुफ्त कानूनी सलाह लेनी हो
4: या न्याय बंधु में पंजीकृत वकीलों से कोर्ट में निःशुल्क कानूनी सहायता के लिए जुड़ना हो,
3: अब दोनों एक ही ऐप पर उपलब्ध। डाउनलोड करें आज ही टेलीलॉ फॉर सिटीजंस मोबाइल ऐप अथवा लॉग इन करें www.tele-law.in या अपने नजदीकी CSE सेंटर से संपर्क करें। न्याय विभाग भारत सरकार द्वारा जनहित में जारी।
5: हेलो
6: राजेश जी, मैं पुलिस थाने तो बोल रहा हूँ।
5: फिर तो
6: तुसी डिजिटल अरेस्ट विचो दूजे कमरे विच जाओ। इकल्ले ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
5: 10 ਲੱਖ ਦਿਓ, ਬਚ ਜਾਓਗੇ।
7: ਸਰ, ਇਹਨਾਂ ਕਿੱਥੋਂ ਲਿਆਵਾਂ?
5: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
6: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
7: ਸਰ, 2 ਲੱਖ
8: ਕੀ ਹੋਇਆ ਪਾਪਾ?
7: ਬੇਟਾ, ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
6: ਓਏ,
7: ਕੱਟ ਦਿੱਤਾ।
8: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।
7: ਫਰੌਡ?
8: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
5: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ,
9: ਜਾਣਕਾਰ ਬਣੋ, ਸੁਚੇਤ ਰਹੋ।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
10: ਤੇਰਾ ਪੈਗਾਮ ਮਿਲਿਆ ਤਾਂ ਇੰਜ ਲੱਗਿਆ, ਤੇਰਾ ਪੈਗਾਮ ਮਿਲਿਆ ਤਾਂ ਇੰਜ ਲੱਗਿਆ ਜਿਵੇਂ ਸੁੱਕੇ ਬਾਗ ਨੂੰ ਮੀਂਹ ਦਾ ਵਰ ਮਿਲਿਆ। ਪੈਗਾਮ ਵਿੱਚ ਲੁਕੇ ਹੁੰਦੇ ਨੇ ਦਿਲ ਦੇ ਜਜ਼ਬਾਤ, ਨਹੀਂ ਤਾਂ ਸ਼ਬਦ ਕਿੱਥੇ ਕਰ ਸਕਦੇ ਨੇ ਦਿਲ ਦੀ ਗੱਲ ਬਿਆਨ। ਜੀ ਹਾਂ ਸਰੋਤਿਓ, ਪ੍ਰੋਗਰਾਮ ਪੈਗਾਮ ਦੇ ਵਿੱਚ ਤੁਹਾਡੇ ਦਿਲਾਂ ਦੀ ਗੱਲ ਕਰਨ ਦੇ ਲਈ ਵਿਜੇ ਲਕਸ਼ਮੀ ਸਰੋਤਿਆਂ ਦੇ ਮੁਖਾਤਿਬ ਹੋਈ ਹੈ। ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਪੈਗਾਮ ਲੈ ਕੇ 77173

0: तिहत्तर 146 ते तमाम श्रोतियों मेरे वालों यानी कि विजय लक्ष्मी वालों प्यार भरी सत श्री अकाल नमस्कार आदाब ते गुड मॉर्निंग ते आज का प्रोग्राम पैगाम मैं ते मेरे नाल ने जी
1: सतपाल ब्रार विजय मैं भी अज पैगाम जिहड़ा हैगा विजय दे पैगामां वांगू करूंगा कि विजय लक्ष्मी दे पैगाम बड़े प्यारे हुंदे ने स्रोते भी बहुत तारीफ करदे ने ते मेरी भी अज कोशिश रहेगी कि जिहड़ा पैगाम है ओह विजय दे पैगामां वांगू कीता जावे इरशाद
0: जी बड़े माण दी गल है कि तुसीं मैनूं इन्ना माण बख्शिया पर आप जी हमेशा ही साडे सीनियर हो ते सीनियर ही रहोगे
1: ते पहला पैगाम देखो किड्डा प्यारा आया सानूं आकाशवाणी बठिंडा उत्ते माण है साडे सभ्याचार ਵਿੱਚ ਵੀ ਸ਼ਾਨ ਹੈ ਪੰਜਾਬ ਮੇਰੇ ਦੀ ਉੱਚੀ ਸ਼ਾਨ ਹੈ ਆਕਾਸ਼ਵਾਣੀ ਬਠਿੰਡਾ ਤੋਂ ਚੱਲੇ ਪਰਿਵਾਰਕ ਗੀਤਾਂ ਵਿੱਚ ਸੋਨੇ ਦੀ ਖਾਣ ਹੈ ਰੱਬ ਝੂਠ ਨਾ ਬੁਲਾਵੇ ਬਲਜੀਤ ਸ਼ਰਮਾ ਜੀ ਐਫ ਐਮ ਬਠਿੰਡਾ ਦੀ ਸ਼ਾਨ ਹੈ ਦੇਖੋ ਜੀ ਪਹਿਲਾ ਖਤ ਬਲਜੀਤ ਸ਼ਰਮਾ ਜੀ ਦੀ ਸ਼ਾਨ ਦੇ ਵਿੱਚ ਤੇ ਇਹ ਸ਼ਾਨ ਦੇ ਵਿੱਚ ਜਿਹੜਾ ਪੈਗਾਮ ਭੇਜ ਰਹੇ ਨੇ ਜੀ ਮਲੋਟ ਤੋਂ ਜਗਤਾਰ ਗਿੱਲ ਪਰਮਜੀਤ ਕੌਰ ਗਿੱਲ ਗੈਵੀ ਗਿੱਲ ਅਮਨਦੀਪ ਕੌਰ ਗਿੱਲ ਬੁਰਜ ਸਿੱਧਵਾਂ ਤੋਂ ਸਰਬਜੋਤ ਸਿੰਘ ਸਿੱਧੂ ਧੌਲਾ ਕਿੰਗਰਾ ਤੋਂ ਜਗਤਾਰ ਜੱਗਾ
0: ਬਿਲਕੁਲ ਜੀ ਬਿਲਕੁਲ ਉਹ ਰਹਿਨੁਮਾਈ ਕਰਦੇ ਨੇ ਸਾਰੇ ਹੀ ਸਰੋਤਿਆਂ ਦੀ ਸਾਰੇ ਹੀ ਅਨਾਊਂਸਰਸ ਦੀ ਜਿੱਥੇ ਕਦੇ ਸਾਨੂੰ ਕੋਈ ਦਿੱਕਤ ਆਉਂਦੀ ਹੈ ਤੇ ਬਲਜੀਤ ਸ਼ਰਮਾ ਜੀ ਆਪਾਂ ਨੂੰ ਪ੍ਰੋਪਰ ਗਾਈਡ ਕਰਦੇ ਨੇ ਤੇ ਵਾਕਈ ਜੀ ਸ਼ਾਨ ਤੇ ਫਿਰ ਉਹ ਹੈ ਤੇ ਇਹਨਾਂ ਦਾ ਇੱਕ ਹੋਰ ਖਤ ਸਾਡੇ ਕੋਲ ਪਹੁੰਚਿਆ ਕਹਿੰਦੇ ਨਾ ਉਹ ਲੋਕ ਰਹੇ ਨਾ ਉਹ ਸਮਾਂ ਰਿਹਾ ਨਾ ਪੈਤਾ ਸਬਰ ਹਲੀਮੀ ਨਾ ਉਹ ਰਹਿ ਗਏ ਤਾਇਆ ਤਾਈ ਨਾ ਚਾਚਾ ਨਾ ਚਾਚੀ ਹੁਣ ਤਾਂ ਖਾਲੀ ਖੜਕਦੇ ਕੋਲੇ ਬਚ ਕੇ ਚੱਲ ਮਿੱਤਰਾ ਹੁਣ ਤਾਂ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ ਮਿੱਤਰਾ ਜੀ ਕਿਆ ਬਾਤ ਹੈ ਜੀ ਬਿਲਕੁਲ ਵੈਸੇ ਤਾਂ ਕਹਿੰਦੇ ਹੈ ਨਾ ਕਿ ਬਚ ਬਚ ਕੇ ਚੱਲਣਾ ਜ਼ਰੂਰੀ ਹੈ ਕਹਿੰਦੇ ਸਾਵਧਾਨੀ ਹਟੀ ਔਰ ਦੁਰਘਟਨਾ ਘਟੀ ਜਗਤਾਰ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਪੈਗਾਮ ਕੀਤਾ

0: ਜਿਹੜਾ ਮਲੋਟ ਤੋਂ ਜਗਤਾਰ ਗਿੱਲ ਜੀ ਨੇ ਮੇਰੇ ਕੋਲ ਖਤ ਜਿਹੜਾ ਆਇਆ ਹੈ ਉਹਦੇ ਵਿੱਚ ਲਿਖਿਆ, ਅੱਜ ਬੰਦਿਆ ਵਕਤ ਨੂੰ ਨਾ ਦੇ ਧੱਕਾ, ਅੱਜ ਬੰਦਿਆ ਵਕਤ ਨੂੰ ਨਾ ਦੇ ਧੱਕਾ, ਕਦੇ ਵਕਤ ਨੇ ਧੱਕਾ ਮਾਰ ਜਾਣਾ, ਵਕਤ ਵਕਤ ਦੀ ਬੰਦਿਆ ਗੱਲ ਹੁੰਦੀ, ਕਿਸੇ ਵਕਤ ਨੂੰ ਛੱਡ ਸੰਸਾਰ ਜਾਣਾ, ਆਖਰ ਬੰਦਿਆ ਵਕਤ ਦੀ ਜਿੱਤ ਹੋਣੀ, ਇਸ ਇਨਸਾਨ ਨੇ ਵਕਤ ਤੋਂ ਹਾਰ ਜਾਣਾ, ਇਸ ਇਨਸਾਨ ਨੇ ਵਕਤ ਤੋਂ ਹਾਰ ਜਾਣਾ। ਤੇ ਸਾਡੇ ਨਾਲ ਵਕਤ ਤੋਂ ਨਾ ਹਾਰਨ ਵਾਲੀ ਵਿਜੇ ਲਕਸ਼ਮੀ ਜੀ ਨੂੰ ਪਿਆਰ ਭਰੀ ਨਮਸਕਾਰ, ਤੇ ਇਹਨਾਂ ਨੂੰ ਸਪੈਸ਼ਲ ਇਹਨਾਂ ਨੇ ਡੈਡੀਕੇਟ ਕੀਤਾ ਜੀ ਇਹ ਪੈਗਾਮ। ਲਿਖਣ ਵਾਲੇ ਨੇ ਜਗਤਾਰ ਸਿੰਘ ਗਿੱਲ
1: ਜੀ। ਪ੍ਰੋਗਰਾਮ ਪੈਗਾਮ ਦੇ ਵਿੱਚ ਇੱਕ ਖਤ ਦੇ ਰਾਹੀਂ ਸਾਡੇ ਕੋਲ ਪੈਗਾਮ ਹੈ, ਬੜੀ ਖੂਬਸੂਰਤ ਗੱਲ ਹੈ ਜੀ, ਅੱਜ ਪੈਗਾਮ ਦੇ ਵਿੱਚ ਬਹੁਤ ਸਾਰੇ ਖਤ ਸ਼ਾਮਿਲ ਹੋਏ ਨੇ, ਤੋ ਸਰੋਤਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਜੀ, ਤੁਸੀਂ ਖਤ ਵੀ ਭੇਜ ਸਕਦੇ ਹੋ ਪ੍ਰੋਗਰਾਮ ਪੈਗਾਮ ਦੇ ਵਿੱਚ, ਤੇ 77173 73 140 ਤੇ ਪੈਗਾਮ ਜਦੋਂ ਵੀ ਕਰਦੇ ਹੋ ਤੇ ਆਪਣਾ ਨਾਮ ਲਿਖੋ, ਉੱਪਰ ਲਿਖੋ ਪੈਗਾਮ ਟਾਈਟਲ, ਆਪਣਾ ਨਾਮ ਲਿਖੋ, ਆਪਣੇ ਸ਼ਹਿਰ ਦਾ ਨਾਮ ਲਿਖੋ, ਤੇ ਦੇਖੋ ਤੁਹਾਡਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਤਾਂ ਹੀ ਸ਼ਾਮਿਲ ਹੋਏਗਾ ਜੇਕਰ ਤੁਸੀਂ ਆਪਣੇ ਨਾਮ ਤੇ ਪਤੇ ਦੇ ਨਾਲ ਕੋਈ ਸ਼ਾਇਰੀ ਲਿਖ ਕੇ ਭੇਜੀ ਹੈ ਜਾਂ ਕੋਈ ਵਿਚਾਰ ਲਿਖ ਕੇ ਭੇਜਿਆ ਜਾਂ ਕੋਈ ਰਚਨਾ ਲਿਖ ਕੇ ਭੇਜੀ ਹੈ। ਅਦਰਵਾਈਜ਼ ਜੇ ਤੁਸੀਂ ਸਿੰਗਲ ਆਪਣਾ ਨਾਮ ਲਿਖੋਗੇ ਤਾਂ ਉਹ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਏਗਾ। ਸੋ ਗੱਲ ਕੜਵੀ ਜ਼ਰੂਰ ਹੈ ਲੇਕਿਨ ਸੱਚੀ ਹੈ, ਤੇ ਪਲੀਜ਼ ਅਸੀਂ ਸਰੋਤਿਆਂ ਨੂੰ ਇਹੀ ਅਪੀਲ ਕਰਦੇ ਹਾਂ, ਪੈਗਾਮ ਦੇ ਨਾਲ ਸ਼ਾਇਰੀ, ਖੂਬਸੂਰਤ ਵਿਚਾਰ, ਕੋਈ ਰਚਨਾ ਜ਼ਰੂਰ ਲਿਖ ਕੇ ਭੇਜੋ। ਕਾਪੀ ਪੇਸਟ ਹੀ ਕਰਕੇ ਭੇਜ ਸਕਦੇ ਹੋ, ਕੋਈ ਗੱਲ ਨਹੀਂ ਜੀ, ਤੁਹਾਡੀ ਸ਼ਮੂਲੀਅਤ ਹੋਣੀ ਬਹੁਤ ਜ਼ਰੂਰੀ ਹੈ। ਖਤ ਦੇ ਰਾਹੀਂ ਪੈਗਾਮ ਡਾਕਟਰ ਨਥਾਣਾ, ਡਾਕਖਾਨਾ ਨਥਾਣਾ, ਤਹਿਸੀਲ ਨਥਾਣਾ, ਪਿੰਡ ਗੰਗਾ, ਜ਼ਿਲ੍ਹਾ ਬਠਿੰਡਾ ਤੋਂ ਪੈਗਾਮ ਆਇਆ ਜੀ। ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਸ ਸੋਨੀ, ਨਵਜਿੰਦਰ ਕੌਰ ਸਿੱਧੂ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ, ਖਤ ਜ਼ਰੂਰ ਪੜ੍ਹਨਾ, ਬੇਨਤੀ ਹੈ। ਬਿਲਕੁਲ ਜੀ, ਤੁਸੀਂ ਇਹਨੇ ਪਿਆਰ ਨਾਲ ਖਤ ਲਿਖਿਆ ਸੀ, ਕਿਉਂ ਨਹੀਂ ਪੜ੍ਹਾਂਗੇ। ਕਹਿੰਦੇ ਮਾਣ ਸਨਮਾਨ ਨਾਲ ਚੰਗੇ ਕਰਮਾਂ ਨਾਲ ਮਿਲਦੇ ਨੇ, ਉਜਾੜਾਂ ਦੇ ਵਿੱਚ ਫੁੱਲ ਕਦੇ ਨਾ ਖਿੜਦੇ ਨੇ, ਹਰਦਮ ਉੱਚੀ ਸੁੱਚੀ ਸੋਚ ਸਦਾ ਰੱਖੀਏ, ਧੀ ਭੈਣ ਪਿੰਡ ਦੀ ਕਦੇ

0: ਨਾ ਤੱਕੀਏ। ਫੁੱਲ ਸੋਹਣਾ ਬਾਗ ਚੋਂ ਨਾ ਕਦੇ ਵੀ ਤੋੜੀਏ, ਗੁਰਦਾਸ ਸਿੱਧੂ ਵਸਦੇ ਘਰਾਂ ਚੋਂ ਮੰਗਤਾ ਨਾ ਮੋੜੀਏ, ਵਸਦੇ ਘਰਾਂ ਚੋਂ ਮੰਗਤਾ ਨਾ ਮੋੜੀਏ। ਬਾਕੀ ਜੇਕਰ ਸਾਡੇ ਕੋਲ ਥੋੜਾ ਜਿਹਾ ਵੀ ਹੈ ਨਾ ਤਾਂ ਵੰਡ ਕੇ ਖਾਣਾ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਵੀ ਕਿਹਾ ਨਾ ਕਿ ਕਿਰਤ ਕਰੋ ਤੇ ਵੰਡ ਛਕੋ। ਬਿਲਕੁਲ ਜੀ ਬਿਲਕੁਲ, ਬਹੁਤ ਹੀ ਖੂਬਸੂਰਤ ਪੈਗਾਮ ਤੁਹਾਡਾ ਪ੍ਰੋਗਰਾਮ ਪੈਗਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ।
1: ਤੇ ਵਿਜੇ ਲਕਸ਼ਮੀ ਜੀ, ਅਸੀਂ ਪੈਗਾਮ ਵੀ ਜਿਹੜੇ ਵੰਡ ਕੇ ਛਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਭਾਵ ਕੇ ਵੰਡ ਕੇ ਅਸੀਂ ਬੋਲ ਰਹੇ ਹਾਂ। ਤੇ ਮੇਰੇ ਕੋਲ ਜਿਹੜਾ ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਮੂਰਤੀ ਰਾਣੀ, ਮੀਨਾਕਸ਼ੀ, ਸਰਗੁਣ, ਹਨੀ, ਲੋਟ ਜਿਹੜੇ ਲਿਖਦੇ ਨੇ ਕਿ ਇਹ ਜਨਮ ਤਾਂ ਔਖਾ ਸੌਖਾ ਕੱਟ ਲਿਆ, ਇਹ ਜਨਮ ਤਾਂ ਔਖਾ ਸੌਖਾ ਕੱਟ ਲਿਆ, ਅਗਲੇ ਜਨਮ ਵਿੱਚ ਮਿਹਰ ਕਰੀ ਰੱਬਾ, ਦੋ ਹੱਥ ਦਿੱਤੇ ਤੈਨੂੰ ਤੇਰੇ ਮਾਲਕ ਨੇ, ਇੱਕ ਹੱਥ ਮੇਰੇ ਸਿਰ ਤੇ ਧਰੀ ਰੱਬਾ, ਦਰਸ਼ਨ ਤਾਂ ਤੇਰਾ ਹੈਗਾ ਜਦੋਂ ਮਰਜ਼ੀ ਬੁਲਾ ਲਈ, ਦਰਸ਼ਨ ਤਾਂ ਤੇਰਾ ਹੈਗਾ ਜਦੋਂ ਮਰਜ਼ੀ ਬੁਲਾ ਲਈ, ਪਰ ਵੇਖੀ ਇੰਨੀ ਜਲਦੀ ਵੀ ਨਾ ਕਰੀ ਰੱਬਾ, ਮਸੀਤਾ ਪਿੰਡ ਦੇ ਲੋਕ ਬੜੇ ਭੈੜੇ, ਮਸੀਤਾ ਪਿੰਡ ਦੇ ਲੋਕ ਬੜੇ ਭੈੜੇ, ਉਹਨਾਂ ਕੋਲੋਂ ਜਮਾਂ ਨਾ ਡਰੀ ਸੱਜਣਾ, ਉਹਨਾਂ ਕੋਲੋਂ ਜਮਾਂ ਨਾ ਡਰੀ ਸੱਜਣਾ, ਮਲਕੀਤ ਵਰਗੇ ਆਉਣ ਨੂੰ ਤਿਆਰ ਬੈਠੇ, ਮਲਕੀਤ ਵਰਗੇ ਆਉਣ ਨੂੰ ਤਿਆਰ ਬੈਠੇ, ਗੋਨੇਆਣੇ ਦਾ ਐਡਰੈਸ ਨੋਟ ਕਰੀ ਰੱਬਾ। ਇਹ ਸ਼ੇਅਰ ਵਿਜੇ ਲਕਸ਼ਮੀ ਜੀ, ਮੈਂ ਘੱਟੋ ਘੱਟ 3 ਵਾਰੀ ਤਾਂ ਮੈਂ ਪੜ ਚੁੱਕਿਆ, ਇਹਨਾਂ ਕੋਲ ਸ਼ੇਅਰ ਬਦਲ ਕੇ ਲਿਖਿਆ ਕਰੋ
0: ਜੀ। ਬਿਲਕੁਲ ਜੀ, ਅਸੀਂ ਅਪੀਲ ਇਹੀ ਕਰਦੇ ਹਾਂ ਬਾਰ ਬਾਰ ਸ਼੍ਰੋਤਿਆਂ ਨੂੰ ਕਿ ਦੇਖੋ ਸ਼੍ਰੋਤਿਓ, ਪ੍ਰੋਗਰਾਮ ਪੈਗਾਮ ਜਾਂ ਆਕਾਸ਼ਵਾਣੀ FM ਬਠਿੰਡਾ ਤੋਂ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਸਿਰਫ ਔਰ ਸਿਰਫ ਸਾਡੇ ਸ਼੍ਰੋਤਿਆਂ ਦੇ ਨੇ, ਤੇ ਜੇਕਰ ਸ਼੍ਰੋਤੇ ਹੀ ਆਪਣੀ ਸ਼ਮੂਲੀਅਤ ਇਮਾਨਦਾਰੀ ਨਾਲ ਨਹੀਂ ਕਰਨਗੇ ਤੇ ਸਾਡੇ ਤੋਂ ਇਮਾਨਦਾਰੀ ਫਿਰ ਕਿਸ ਤਰੀਕੇ ਨਾਲ ਨਿਭਾਈ ਜਾ ਸਕਦੀ ਹੈ? ਤੁਸੀਂ ਪੈਗਾਮ ਕਰੋ ਜੀ, ਜੀ ਆਇਆਂ ਨੂੰ ਤੁਹਾਡੇ ਪੈਗਾਮ ਦੇ ਨਾਲ ਨਾਲ, ਤੁਹਾਡੇ ਨਾਮ ਨੂੰ ਜੀ ਆਇਆਂ ਨੂੰ, ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਨਾਲ ਸਾਨੂੰ ਤੁਹਾਡੇ ਵੱਲੋਂ ਇੱਕ ਰਚਨਾ, ਇੱਕ ਸ਼ਾਇਰੀ, ਇੱਕ ਖੂਬਸੂਰਤ ਜੀ ਸੋਚ ਤੁਹਾਡੇ ਪੈਗਾਮ ਦੇ ਨਾਲ ਨਾਲ ਜ਼ਰੂਰੀ ਹੈ ਜੀ ਪੈਗਾਮ ਦੇ ਵਿੱਚ ਸ਼ਮੂਲੀਅਤ। ਔਰ ਪ੍ਰੋਗਰਾਮ ਪੈਗਾਮ ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਨਾ ਗੀਤਾ ਮਾੜੀ ਹੈ, ਨਾ ਕੁਰਾਨ ਮਾੜੀ ਹੈ, ਨਾ ਹਿੰਦੂ ਮਾੜਾ ਹੈ, ਨਾ ਮੁਸਲਮਾਨ ਮਾੜਾ ਹੈ, ਨਾ ਖੁਦਾ ਮਾੜਾ ਹੈ, ਨਾ ਭਗਵਾਨ ਮਾੜਾ ਹੈ, ਇਨਸਾਨ ਦੇ ਦਿਮਾਗ ਵਿੱਚ ਵਸਿਆ ਨਫ਼ਰਤ ਦਾ ਸ਼ੈਤਾਨ ਮਾੜਾ ਹੈ। ਧਰਮ ਕਦੇ ਮਾੜਾ ਨਹੀਂ ਹੁੰਦਾ, ਮਾੜਾ ਤਾਂ ਇਨਸਾਨ ਹੁੰਦਾ ਹੈ, ਤੇ ਜੋ ਇਨਸਾਨੀਅਤ ਭੁੱਲ ਜਾਵੇ ਅਸਲ ਵਿੱਚ ਉਸ ਦਾ ਕੋਈ ਧਰਮ ਨਹੀਂ ਹੁੰਦਾ। ਇਹ ਸਾਨੂੰ ਉਹ ਪੈਗਾਮ ਭੇਜਿਆ ਜੀ ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟ ਸ਼ਮੀਰ, ਸੁਖਦੀਪ ਸਿੰਘ ਗਿੱਲ, ਗੁਰਬਚਨ ਸਿੰਘ ਜੱਸੀ, ਭਾਗੂ ਰੋਡ, ਬਠਿੰਡਾ, ਪਿੰਡ ਢਿਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ। ਬਿਲਕੁਲ ਜੀ, ਬਹੁਤ ਵਧੀਆ ਗੱਲ ਕੀਤੀ ਹੈ ਜੀ। ਬਾਕੀ ਇਨਸਾਨ ਦੀ ਸੋਚ ਹੀ ਮਾੜੀ ਹੁੰਦੀ ਹੈ, ਇਨਸਾਨ ਦੀ ਸੋਚ ਦੇ ਵਿੱਚ ਹੀ ਨਫ਼ਰਤਾਂ ਦਾ ਜਦੋਂ ਕਹਿੰਦੇ ਆ ਨਾ ਕੋਈ ਕੀੜਾ ਫਸ ਜਾਂਦਾ ਹੈ, ਤੇ ਫਿਰ ਉਹ ਨਫ਼ਰਤਾਂ ਜਿਹੜੀਆਂ ਹੁੰਦੀਆਂ ਨੇ ਨਾ ਕਈ ਵਾਰੀ ਦੂਸਰੇ ਬੰਦੇ ਨੂੰ ਤਬਾਹ ਵੀ ਕਰ ਦਿੰਦੀਆਂ ਨੇ। ਤਾਂ ਨਫ਼ਰਤ ਕਦੇ ਵੀ ਨਾ ਕਰੋ ਜੀ, ਮੁਹੱਬਤ ਦੀ ਜਗ੍ਹਾ ਹੀ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ। ਤੇ ਜੇਕਰ ਤੁਹਾਨੂੰ ਕੋਈ ਨਫ਼ਰਤ ਵੀ ਕਰ ਰਿਹਾ ਨਾ, ਤਾਂ ਮੇਰਾ ਤਾਂ ਮੰਨਣਾ ਇਹ ਹੈ ਕਿ ਉਸਦੀ ਨਫ਼ਰਤ ਦਾ ਜਵਾਬ ਬਸ ਤੁਸੀਂ ਪਿਆਰ ਤੇ ਮੁਹੱਬਤ ਤੇ ਮਾਫ਼ੀ ਦੇ ਨਾਲ ਦੇ ਦਿਓ, ਤੇ ਫਿਰ ਦੇਖੋ ਖੁਦਾ ਕਿੰਨਾ ਖੁਸ਼ ਹੋਏਗਾ ਤੁਹਾਡੇ ਤੇ।
1: ਆ ਗਿਆ ਜੀ ਪੈਗਾਮ ਸਾਡੇ ਕੋਲੇ ਮੱਟੂ ਪਰਿਵਾਰ ਵੱਲੋਂ ਲਿਖਿਆ, ਤੇ ਕਹਿੰਦੇ ਨੇ ਭੈਣ ਜੀ ਤੇ ਵੀਰ ਜੀ ਸਾਡਾ ਜਿਹੜਾ ਖਤ ਜ਼ਰੂਰ ਪੜ੍ਹਨਾ। ਦੇਖੋ ਜੀ ਪੜ੍ਹਤਾ ਜੀ, ਇਹ ਅੱਗੇ ਲਿਖਦੇ ਨੇ ਕੁਲਦੀਪ ਮਾਨਕ ਦੇ ਗੀਤ ਸਦਾ ਦੁਨੀਆਂ ਤੇ ਚੱਲਦੇ ਰਹਿਣ, ਅਸੀਂ ਹੋਰਾਂ ਦੇ ਗੀਤਾਂ ਤੋਂ ਕੀ ਲੈਣਾ, ਅਸੀਂ ਦੇਵ ਤਰੀਕੇ ਵਾਲਿਆਂ ਦੇ ਗੀਤ ਪੜ੍ਹਦੇ ਰਹਿਣਾ, ਅਸੀਂ ਹੋਰਾਂ ਦੇ ਗੀਤਾਂ ਤੋਂ ਕੀ ਲੈਣਾ, ਅਸੀਂ ਰੇਡੀਓ ਜਥੇਦਾਰ ਬਾਪੂ ਪਿਆਰੇ ਦੇ ਫੋਨ ਸੁਣਦੇ ਰਹੀਏ, ਅਸੀਂ ਹੋਰ ਫੋਨ ਸੁਣ ਕੇ ਕੀ ਲੈਣਾ, ਪਰਮਜੀਤ ਸਿੰਘ ਬਾਘਾ ਪੁਰਾਣਾ ਦੁਆਵਾਂ ਦਿੰਦੇ ਰਹਿਣ, ਅਸੀਂ ਬਦ ਦੁਆਵਾਂ ਤੋਂ ਕੀ ਲੈਣਾ।
0: ਕਿਆ ਬਾਤ ਹੈ ਜੀ, ਬਿਲਕੁਲ ਜੀ ਬਿਲਕੁਲ, ਬਦ ਦੁਆਵਾਂ ਤੋਂ ਕੀ ਲੈਣਾ। ਔਰ ਪ੍ਰੋਗਰਾਮ ਪੈਗਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਤੇ ਇੱਕ ਓਅੰਕਾਰ ਦੇ ਨਾਲ ਮੱਟੂ ਪਰਿਵਾਰ ਜੁੜਿਆ ਜੀ, ਭੈਣ ਤੇ ਭਰਾ ਸਤਪਾਲ ਬਰਾੜ ਨੂੰ ਸਤਿ ਸ਼੍ਰੀ ਅਕਾਲ। ਕਹਿੰਦੇ ਜੀ ਧੰਨਵਾਦ ਜੀ ਮਹਾਰਾਜ ਦਾ, ਤੇ ਤੁਸੀਂ ਪ੍ਰੋਗਰਾਮ ਪੈਗਾਮ ਦੇ ਵਿੱਚ ਬਹੁਤ ਸਾਰੇ ਪੈਗਾਮ ਸ਼ਾਮਿਲ ਕਰਦੇ ਹੋ, ਤੇ ਪੈਗਾਮ ਕਹਿੰਦੇ ਸਾਡਾ ਬਹੁਤ ਹੀ ਪਸੰਦੀਦਾ ਪ੍ਰੋਗਰਾਮ ਹੈ। ਲੋ ਜੀ ਬਹੁਤ ਬਹੁਤ ਸ਼ੁਕਰੀਆ ਜੀ, ਪੈਗਾਮ ਤੁਹਾਡਾ ਬੜਾ ਹੀ ਪਸੰਦੀਦਾ ਹੈ। ਨਾਲ ਇਹਨਾਂ ਦੇ ਨੇ ਜੀ ਜੱਗਰਪੁਰਾ, ਤਪੂਰਾ ਮਲ, ਕੀਰਤ ਸੰਧੂ, ਪਿੰਕੀ ਤੇ ਸੋਨੂ ਬੇਟੀਆਂ, ਇਹਨਾਂ ਦੀਆਂ ਬੇਟੀਆਂ। ਕਹਿੰਦੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਭੇਜਿਆ ਜੀ, ਮੁਹੱਬਤ ਦਾ ਪੈਗਾਮ ਜਦੋਂ ਦਿਲ ਤੱਕ ਪਹੁੰਚ ਜਾਂਦਾ ਹੈ, ਪੱਥਰਾਂ ਵਰਗਾ ਇਨਸਾਨ ਵੀ ਮੋਮ ਬਣ ਜਾਂਦਾ ਹੈ। ਬੜੀ ਖੂਬਸੂਰਤ ਗੱਲ ਕੀਤੀ ਹੈ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ।
1: ਨਥਾਣਾ ਤੋਂ ਜੀ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਧਾ, ਜਸਵੀਰ, ਜੱਸੀ, ਸੀਤਾ ਔਰ ਗੀਤਾ, ਤੇ ਇਹ ਲਿਖਦੇ ਨੇ ਜੀ ਕਿ ਕਦੇ ਸੋਚਿਆ ਨਹੀਂ ਸੀ ਦਿਲ ਇੰਨਾ ਠਰਜੂ, ਕਦੇ ਸੋਚਿਆ ਨਹੀਂ ਸੀ ਦਿਲ ਇੰਨਾ ਠਰਜੂ, ਤੇਰੀ ਇੱਕ ਮੁਸਕਾਨ ਤੇ ਦੁਨੀਆਂ ਸਰਜੂ, ਤੇਰੇ ਬਿਨਾਂ ਜੀਣਾ ਲੱਗਦਾ ਏ ਔਖਾ, ਤੇਰੀ ਯਾਦ ਚ ਮੇਰਾ ਹਰ ਪਲ ਗੁਜ਼ਰਜੂ, ਤੁਰ ਗਏ ਯਾਰ ਮੁਹੱਬਤਾਂ ਵਾਲੇ ਨਾਲ ਹੀ ਲੈ ਗਏ ਹਾਸੇ, ਦਿਲ ਨੀ ਲੱਗਦਾ ਗੁਰਲਾਲ ਮਹੀਵੇ, ਜਾਵਾਂ ਕਿਹੜੇ ਪਾਸੇ।
0: ਸਤਪਾਲ ਬਰਾੜ ਜੀ, ਖੂਬਸੂਰਤ ਜਿਹਾ ਗੀਤ ਅਸੀਂ ਪਲੇ ਕਰਦੇ ਹਾਂ ਨਾ, ਕਿਉਂਕਿ ਦਿਲ ਨੀ ਲੱਗਦਾ ਤੇਰੇ ਬਾਜੋ ਜਾਵਾਂ ਕਿਹੜੇ ਪਾਸੇ। ਮੇਰਾ ਮਨ ਕਰ ਰਿਹਾ ਆਪਾਂ ਇੱਥੇ ਇੱਕ ਗੀਤ ਪਲੇ ਕਰੀਏ, ਦਿਲਸ਼ਾਦ ਅਖਤਰ ਜੀ ਦੀ ਆਵਾਜ਼ ਦੇ ਵਿੱਚ, ਮਨ ਵਿੱਚ ਵਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ।

0: ਜੀ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੈਗਾਮ ਦੇ ਵਿੱਚ। 77-173-73-140 ਤੇ ਪੈਗਾਮ ਆ ਰਹੇ ਨੇ ਔਰ ਪਿੰਡ ਰਾਮਪੁਰਾ ਜ਼ਿਲ੍ਹਾ ਬਠਿੰਡਾ ਤੋਂ ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ, ਸਾਹਿਬਦੀਪ ਸਿੰਘ ਸਿੱਧੂ, ਸਭ ਤੋਂ ਪਹਿਲਾਂ ਮੇਰਾ ਖਤ ਪੜਨ ਵਾਲੇ ਤੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਅਸੀਂ ਵੰਡ ਲਏ ਨੇ ਰੱਬ, ਵੰਡ ਲਿਆ ਹੈ ਸਮਾਜ, ਸਾਡੀ ਹੋਂਦ ਦੁਆਲੇ ਸਾਡੇ ਹਉਮੈ ਦਾ ਰਾਜ, ਸਾਡੇ ਹਉਮੈ ਦਾ ਰਾਜ, ਅਸੀਂ ਕੰਧਾਂ ਕੱਢ ਕੱਢ ਵੰਡ ਲਏ ਪਰਿਵਾਰ। ਬਾਬੇ ਨਾਨਕ ਨੇ ਤਾਂ ਆਖਿਆ ਸੀ ਇੱਕ ਉਹ ਅੰਕਾਰ, ਇੱਕ ਉਹ ਅੰਕਾਰ। ਕਿੰਨਾ ਖੂਬਸੂਰਤ ਪੈਗਾਮ ਹੈ ਵਾਕਈ ਜੀ। ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਜੀ, ਅੱਜ ਦੀ ਜ਼ਿੰਦਗੀ ਤੇ ਕੀਤੀ ਹੈ, ਪਰਿਵਾਰ ਵੱਡਿਆਂ ਤੋਂ ਛੋਟੇ ਹੋ ਗਏ, ਦਿਲ ਖੁੱਲੇ ਤੋਂ ਤੰਗ ਹੋ ਗਏ ਔਰ ਦਿਲਾਂ ਦੇ ਵਿੱਚ ਮੁਹੱਬਤ ਦੀ ਥਾਂ ਤੇ ਨਫ਼ਰਤਾਂ ਦਾ ਬੀਜ ਪੈ ਗਿਆ। ਤੇ ਬਾਬਾ ਨਾਨਕ ਨੇ ਤਾਂ ਇਹ ਕਦੇ ਵੀ ਨਹੀਂ ਕਿਹਾ ਸੀਗਾ। ਬੜਾ ਹੀ ਖੂਬਸੂਰਤ ਔਰ ਸੱਚਾਈ ਦੇ ਕਰੀਬ ਤੁਹਾਡਾ ਪੈਗਾਮ, ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਪੈਗਾਮ ਕੀਤਾ, ਬਹੁਤ ਬਹੁਤ ਸ਼ੁਕਰੀਆ। ਔਰ ਸਤਪਾਲ ਜੀ ਨਾਲ ਇਹਨਾਂ ਨੇ ਨਾ ਬੜਾ ਹੀ ਖੂਬਸੂਰਤ ਖੱਤ ਦੇ ਵਿੱਚ ਇਹ ਸਾਰਾ ਪੈਗਾਮ ਭੇਜਿਆ ਔਰ ਬੜੀ ਸੋਹਣੀ ਲਿਖਾਈ ਹੈ, ਬੜਾ ਮਜ਼ਾ ਆ ਰਿਹਾ। ਅੱਗੇ ਕਹਿੰਦੇ ਪਰਿਵਾਰ ਦਾ ਮਹੱਤਵ, ਪਿਓ ਬਿਨਾਂ ਨਾ ਬਣਦੀ ਸੌਖੀ ਪਹਿਚਾਣ ਬਈ, ਦਰਾਂ ਵਿੱਚ ਖੜੇ ਨੂੰ ਨਾ ਕਰੇ ਕੋਈ ਸਲਾਮ ਪਈ, ਮਾਂ ਬਿਨਾਂ ਪੈਂਦੀਆਂ ਨੇ ਕੰਨਾਂ ਵਿੱਚ ਲੋਰੀਆਂ, ਮਮਤਾ ਪਿਆਰ ਦੀਆਂ ਹੋਣ ਨਾ ਚੋਰੀਆਂ, ਭਾਈਆਂ ਬਿਨਾਂ ਮੁੱਕ ਜਾਂਦੀਆਂ ਡੋਲਿਆਂ ਚ ਜਾਣ ਬਈ, ਭੈਣਾਂ ਬਿਨਾਂ ਵੀ ਰਹਿਣ ਦਾ ਸਲੀਕਾ ਨਾ ਆਉਂਦਾ ਹੈ, ਇੱਕੋ ਆਖੇ ਗੱਲ ਤੇ ਪੈਂਦਾ ਹੈ ਖਿਆਲ ਜੀ, ਸਾਂਝੇ ਪਰਿਵਾਰ ਬਿਨਾਂ ਨਾ ਜਿਉਣ ਦਾ ਨਜ਼ਾਰਾ ਜੀ। ਇਹਨਾਂ ਸਤਰਾਂ ਨਾਲ ਆਪਣੇ ਖੱਤ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹੋਏ ਅੱਗੇ ਤੋਂ ਹੋਰ ਉਚੇਚੇ ਢੰਗ ਨਾਲ ਖੱਤ ਲਿਖਣ ਦੀ ਆਸ ਦੇ ਨਾਲ, ਆਪ ਜੀ ਦੀ ਅਮਨਦੀਪ ਕੌਰ। ਬੜਾ ਹੀ ਪਿਆਰਾ ਇਹਨਾਂ ਦਾ ਪੈਗਾਮ ਅਮਨਦੀਪ ਕੌਰ ਦਾ। ਅਮਨਦੀਪ ਕੌਰ, ਵਾਕਈ ਤੁਹਾਡਾ ਪੈਗਾਮ ਬੜਾ ਹੀ ਖੂਬਸੂਰਤ ਔਰ ਤੁਹਾਡੇ ਨਾਲੋਂ ਵੱਧ ਸਾਨੂੰ ਉਡੀਕ ਰਹੇਗੀ ਤੁਹਾਡੀ ਖੂਬਸੂਰਤ ਲਿਖਾਈ ਦੇ ਵਿੱਚ ਜੋ ਤੁਸੀਂ ਅੱਜ ਪੈਗਾਮ ਭੇਜਿਆ ਤੇ ਸਾਂਝੇ ਪਰਿਵਾਰ ਦੀ ਮਹੱਤਵਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਸਾਂਝੀ ਕੀਤੀ ਪ੍ਰੋਗਰਾਮ ਪੈਗਾਮ ਦੇ ਵਿੱਚ। ਅਮਨ, ਤੁਹਾਡਾ ਬਹੁਤ ਬਹੁਤ ਸ਼ੁਕਰ।
1: ਦੇਖੋ ਜੀ, ਸਰੋਤੇ ਬੜੇ ਪਿਆਰੇ ਪਿਆਰੇ ਖੱਤ ਭੇਜਦੇ ਨੇ, ਬੜੇ ਸੋਹਣੇ ਸੋਹਣੇ ਪੈਗਾਮ ਹੁੰਦੇ ਉਹਦੇ ਚ। ਤੇ ਅਗਲਾ ਜਿਹੜਾ ਪੈਗਾਮ ਲਿਖਿਆ ਉਹਨਾਂ ਨੇ ਲਿਖਿਆ ਜੀ, ਹੈਲੋ ਪੈਗਾਮ, ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਤਿ ਸ੍ਰੀ ਅਕਾਲ ਬੁਲਾਉਣ ਵਾਲੇ ਨੇ ਜੀ, ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ ਗੰਗਾ ਰਾਮ ਪੁੱਛੋ ਮੰਡੀ ਤੋਂ, ਦਰਸ਼ਨ ਸਿੰਘ ਪਥਰਾਲਾ ਤੇ ਅਵਤਾਰ ਸਿੰਘ ਘੁਮਿਆਰ ਖੇੜਾ ਤੋਂ। ਕਹਿੰਦੇ ਨੇ ਪਾਣੀ ਜੰਮ ਭਾਵੇਂ ਜਾਵੇ, ਪਾਣੀ ਪਾਟਦਾ ਨਹੀਂ, ਰੌਲਾ ਤੁਰਨ ਦਾ ਨਹੀਂ ਹੁੰਦਾ, ਲੰਮੀ ਵਾਟ ਦਾ ਹੁੰਦਾ, ਰੋਬ ਰੁਤਬੇ ਦਾ ਨਹੀਂ, ਠਾਠ ਵਾਟ ਦਾ ਹੁੰਦਾ। ਇਹ ਗੱਲ ਉਦੋਂ ਸਮਝ ਆਉਂਦੀ ਹੈ ਜਦੋਂ ਬੰਦਾ 60-62 ਦਾ ਹੁੰਦਾ ਹੈ। ਸਰਜਰੀ ਸੋਚ ਦੀ ਨਹੀਂ ਹੁੰਦੀ, ਇੰਜਨ ਹਾਰਟ ਦਾ ਨਹੀਂ ਹੁੰਦਾ, ਸੱਦਾ ਖੁਸ਼ੀ ਦਾ ਹੁੰਦਾ, ਬਾਈਕਾਟ ਦਾ ਨਹੀਂ ਹੁੰਦਾ। ਓਏ ਕਾਕਿਆ, ਜੋੜ ਸਕਦਾ ਨਹੀਂ ਘਰ ਕਿਸੇ ਦਾ, ਜਿਹੜਾ ਆਪ ਕਿਸੇ ਘਰ ਘਾਟ ਦਾ ਨਹੀਂ ਹੁੰਦਾ। ਬਹੁਤ ਹੀ ਪਿਆਰਾ ਇਹਨਾਂ ਨੇ ਇੱਕ ਪਰਿਵਾਰਕ ਸੁਨੇਹਾ ਭੇਜਿਆ, ਪਰਿਵਾਰ ਨੂੰ ਜੋੜਨ ਵਾਲਾ, ਔਰ ਬੜੀਆਂ ਇਹਨਾਂ ਨੇ ਅੱਛੀਆਂ ਗੱਲਾਂ ਲਿਖੀਆਂ ਨੇ ਜੀ। ਅਗਲਾ ਪੈਗਾਮ ਜਿਹੜਾ ਲਿਖਿਆ ਇਹਨਾਂ ਨੇ, ਉਹ ਕਹਿੰਦੇ ਨੇ, ਨਾਜ਼ੁਕ ਦਿਲ ਦੇ ਬੰਦੇ ਹਾਂ, ਚੋਟ ਲੱਗਣ ਤੋਂ ਡਰਦੇ ਹਾਂ, ਲੜਨ ਦਾ ਸਾਨੂੰ ਸ਼ੌਕ ਨਹੀਂ, ਪਰ ਆਪਣਿਆਂ ਲਈ ਖੜਦੇ ਹਾਂ, ਸਾਰੇ ਰੰਗ ਪਸੰਦ ਸਾਨੂੰ, ਪਰ ਗਿਰਗਟ ਰੰਗ ਤੋਂ ਸੜਦੇ ਹਾਂ, ਪਰ ਗਿਰਗਟ ਰੰਗ ਤੋਂ ਸੜਦੇ ਹਾਂ।
0: ਕਿਆ ਬਾਤ ਹੈ, ਬਿਲਕੁਲ ਜੀ, ਬੜਾ ਹੀ ਖੂਬਸੂਰਤ ਪੈਗਾਮ ਹੈ ਨਾ। ਵੀ ਦੋਹਰੇ ਜਿਹੜੇ ਲੋਕ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਦੋਹਰੀ ਮਾਨਸਿਕਤਾ ਹੁੰਦੀ ਹੈ, ਮੂੰਹ ਤੇ ਕੁਛ, ਪਿੱਠ ਪਿੱਛੇ ਕੁਛ, ਇਹ ਲੋਕ ਵਾਕਈ ਨਾ ਬੜੇ ਹੀ ਖਤਰਨਾਕ ਹੁੰਦੇ ਆ। ਸਤਪਾਲ ਜੀ, ਤੁਹਾਨੂੰ ਐਵੇਂ ਲੱਗਦਾ?
1: ਹਾਂ, ਖਤਰਨਾਕ ਲੋਕਾਂ ਦਾ ਜ਼ਮਾਨਾ ਵੀ ਅੱਜ ਕੱਲ ਥੋੜਾ ਜਿਹਾ ਜ਼ਿਆਦਾ ਆ। ਬਚ ਬਚ ਕੇ ਚੱਲ ਬੀਬਾ, ਕਲਯੁਗ ਦਾ ਬੁਰਾ ਜ਼ਮਾਨਾ
0: ਜੀ। ਤੇ ਪਰ ਇਹ ਜ਼ਮਾਨਾ ਜਿਹੜਾ ਕਲਯੁਗ ਦਾ, ਇਹ ਸਾਡੇ ਲਿਆਂਦਿਆਂ ਹੀ ਲਿਆਇਆ, ਇਹ ਐਵੇਂ

0: ਨਹੀਂ ਆਉਣਾ ਸੀ ਜੇ ਇਨਸਾਨ ਦੀ ਸੋਚ ਪੁਰਾਣੀ ਸਤਯੁਗ ਵਾਲੀ ਰਹਿੰਦੀ, ਚੰਗੀ ਸੋਚ ਹੁੰਦੀ, ਇੱਕ ਦੂਸਰੇ ਦਾ ਭਲਾ ਕਰਨ ਦੀ ਉਮੀਦ ਹੁੰਦੀ, ਤੇ ਇਹ ਫਿਰ ਕੀ ਕਲਯੁਗ ਆਉਣਾ ਸੀ?
1: ਕਲਯੁਗ ਆਉਂਦਾ ਨਹੀਂ ਹੁੰਦਾ, ਕਲਯੁਗ ਲਿਆਂਦਾ ਜਾਂਦਾ। ਸਾਡੇ ਸੋਚ ਜਿਹੜੀ ਆ ਹਰ ਬੰਦੇ ਦੀ ਇੱਕੋ ਜਿਹੀ ਨਹੀਂ ਹੁੰਦੀ, ਹਰ ਬੰਦਾ ਪਰਮਾਤਮਾ ਨਾਲ ਨਹੀਂ ਜੁੜਿਆ ਹੁੰਦਾ, ਕੁਛ ਬੰਦੇ ਰਾਕਸ਼ਾਂ ਨਾਲ ਵੀ ਜੁੜੇ ਹੁੰਦੇ ਆ।
0: ਪਰ ਅਸੀਂ ਤਾਂ ਦੁਆਵਾਂ ਦਾ ਹੀ ਵਿਊ ਭੇਜ ਸਕਦੇ ਹਾਂ, ਦੁਆਵਾਂ ਹੀ ਬਹੁਤ ਸਾਰੀਆਂ ਉਹਨਾਂ ਨੂੰ ਭੇਜ ਸਕਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਸੋਚ ਨੂੰ ਵੀ ਸੁਧਾਰੇ, ਪਰਮਾਤਮਾ ਉਹਨਾਂ ਦੀ ਨੀਅਤ ਨੂੰ ਵੀ ਸੁਧਾਰੇ, ਔਰ ਪਰਮਾਤਮਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਖੈਰੀਅਤ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਤੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਮੰਦੀ ਤੋਂ ਚੰਗੀ ਕਰੇ।
1: ਦੇਵੀ ਦੇਵਤਿਆਂ ਦੇ ਵੇਲੇ ਵੀ ਰਾਕਸ਼ ਹੁੰਦੇ ਸੀਗੇ ਤੇ ਅੱਜ ਵੀ ਹੈਗੇ ਆ, ਸਾਨੂੰ ਆਪ ਨੂੰ ਬੈਲੈਂਸ ਕਰਨਾ ਪੈਣਾ ਜੀ।
0: ਜੀ, ਔਰ ਮੈਨੂੰ ਲੱਗਦਾ ਕਿਤੇ ਸਰੋਤੇ ਐ ਨਾ ਕਹਿਣ, ਇਹਨਾਂ ਨੇ ਆਪਣੇ ਵਿੱਚ ਸਾਰ ਸ਼ੁਰੂ ਕਰ ਲਿਆ। ਤੇ ਬਿਲਕੁਲ ਜੀ, ਸਾਡਾ ਕੋਈ ਸ਼ਬਦਾਂ ਦਾ ਸਾਰ ਨਹੀਂ ਹੈ, ਬੜੇ ਖੂਬਸੂਰਤ ਜਿਹੇ ਪੈਗਾਮ ਸਾਡੇ ਸਰੋਤੇ ਸਾਨੂੰ ਭੇਜ ਰਹੇ ਨੇ 77173 174 ਤੇ, ਔਰ ਪ੍ਰੋਗਰਾਮ ਪੈਗਾਮ ਜਿਹੜੇ ਭੇਜ ਰਹੇ ਨੇ ਜੀ, ਉਹਨਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੜਾ ਹੀ ਖੂਬਸੂਰਤ ਪੈਗਾਮ ਸਤਪਾਲ ਜੀ, ਵੈਸੇ ਤਾਂ ਸਾਡੇ ਸਰੋਤੇ ਪੈਗਾਮ ਭੇਜਦੇ ਨੇ, ਪਰ ਜਿਹੜਾ ਤੁਹਾਡਾ ਪੈਗਾਮ ਪੜਨ ਦਾ ਤਰੀਕਾ, ਮੈਨੂੰ ਦੋ ਲਾਈਨਾਂ ਤੁਹਾਨੂੰ ਡੈਡੀਕੇਟ ਕਰਨ ਨੂੰ ਦਿਲ ਕਰ ਰਿਹਾ।
1: ਆਉਂਦੋ ਜੀ ਇਰਸ਼ਾਦ।
0: ਕਹਿੰਦੇ ਪੈਗਾਮ ਪੜ੍ਹਨੇ ਕਾ ਸਲੀਕਾ ਜ਼ਰਾ ਦਿਲ ਸੇ ਪੜ੍ਹੀਏ, ਪੈਗਾਮ ਪੜ੍ਹਨੇ ਕਾ ਸਲੀਕਾ ਜ਼ਰਾ ਦਿਲ ਸੇ ਪੜ੍ਹੀਏ, ਹਰ ਲਫ਼ਜ਼ ਮੇਂ ਛੁਪੇ ਅਹਿਸਾਸ ਕੋ ਮਹਿਸੂਸ ਕੀਜੀਏ।
1: ਵਿਜੇ ਲਕਸ਼ਮੀ, ਤਾਰੀਫ ਕਰਨ ਲਈ ਬਹੁਤ ਬਹੁਤ ਧੰਨਵਾਦ, ਤੇ ਪਰ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗਾ, ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਹੋਰ ਹੋ ਗਿਆ, ਲੋਕਾਂ ਨੂੰ ਦੇਖ ਦੇਖ ਕੇ ਕਠੋਰ ਹੋ ਗਿਆ।
0: ਐਂ ਕਿਉਂ ਹੋ ਗਿਆ?
1: ਬਸ

0: ਪੈਗਾਮ ਪੇਸ਼ ਕਰਤਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਕਹਿੰਦੇ ਸਵੇਰੇ ਉੱਠ ਕੇ ਰੋਣਾ ਧੋਣਾ, ਕੁੱਟ ਕੇ ਮਾਵਾਂ ਨੇ ਨਵਾਉਣਾ, ਚਾਹ ਦੇ ਨਾਲ ਪਰੌਂਠੇ ਖਵਾ ਕੇ ਜੂੜਾ ਕਰ ਸਿਰ ਤੇ ਸੋਹਣਾ ਰੁਮਾਲ ਸਜਾਉਣਾ, ਕੈਦਾ ਸਲੇਟ ਕਲਮ ਦਵਾਤਾ ਪਾ ਮੋਢੇ ਦਰੀ ਦਾ ਬਣਿਆ ਝੋਲਾ ਪਾਣਾ, ਲੱਕੜ ਦੀ ਫੱਟੀ ਗਾਚੀ ਨਾਲ ਪੋਚਣੀ, ਸੁਰਜਾ ਸੁਰਜਾ ਕਹਿ ਧੁੱਪ ਵਿਚ ਸੁਕਾਉਣਾ, ਪਾ ਕੇ 35-100 ਤੱਕ ਗਿਣਤੀ ਫੱਟੀਆਂ ਨੂੰ ਇੱਕ ਦੂਜੇ ਨਾਲੋਂ ਵੱਧ ਸਜਾਉਣਾ, ਕੁਰਸੀ ਮੇਜ ਭੈਣ ਜੀ ਦਾ ਡਾਹ ਕੇ ਟਾਟ ਦੀਆਂ ਪੱਟੀਆਂ ਨੂੰ ਝਾੜ ਝਾੜ ਵਿਛਾਉਣਾ, ਊੜਾ ਆੜਾ ਈੜੀ ਸੱਸਾ ਰਾੜਾ ਉੱਚੀ ਉੱਚੀ ਭੈਣ ਜੀਆਂ ਨੂੰ ਪਾੜੇ ਸੁਣਾਉਣਾ, ਝੂਠ ਮੁੜ ਦੀ ਲੜਾਈ ਕਰਨੀ, ਕੁੱਟ ਮਾਰ ਕੇ ਚੀਜੀ ਦੇ ਆੜੀਆਂ ਨੂੰ ਮਨਾਉਣਾ, ਕੁੱਟ ਵੀ ਖਾਣੀ ਭੈਣ ਜੀਆਂ ਕੋਲੋਂ, ਗਿਲ ਕਦੇ ਨਾ ਆ ਕੇ ਕਰਦਿਆਂ ਕੋਲ ਸ਼ਿਕਾਇਤ ਲਾਣਾ। ਮੁਹੱਲਾ ਹਰਨਾਮਪੁਰਾ ਕੋਟਕਪੁਰਾ ਤੋਂ ਹਰਪਾਲ ਸਿੰਘ ਗਿੱਲ, ਅਮਨਜੀਤ ਗਿੱਲ, ਮੁਦਿਤ ਗਿੱਲ, ਸੁਖਦੇਵ ਗਿੱਲ, ਇਹਨਾਂ ਦਾ ਪੋਤਰਾ ਜੁਝਾਰ ਗਿੱਲ ਤੇ ਐਫ ਐਮ ਬਠਿੰਡਾ ਦੇ ਪੱਕੇ ਪਿਆਰੇ ਸਰੋਤੇ ਪੰਛੀ ਮਿੱਠੂ ਤੋਤਾ ਬੰਸੋ ਤੋਤੀ ਬੰਤਾ ਸਿੰਘ ਤੇ ਜੈਕੀ ਚੈਨ ਤੇ ਬੜਾ ਹੀ ਖੂਬਸੂਰਤ ਜਿਹਾ ਪੈਗਾਮ, ਬਚਪਨ ਦੀ ਯਾਦ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਵਾਕਈ ਇਹਨਾਂ ਦੀ ਇਹ ਸਾਰੀ ਰਚਨਾ ਦੇ ਨਾਲ ਨਾ ਮੈਨੂੰ ਆਪਣੇ ਬਚਪਨ ਦੀ ਗੱਲ ਯਾਦ ਆ ਗਈ, ਹੈ ਨਾ। ਅਸੀਂ ਵੀ ਛੋਟੇ ਹੁੰਦੇ ਐਵੇਂ ਜਾਂਦੇ ਸੀ ਸਕੂਲ ਦੇ ਵਿੱਚ।
1: ਪਰ ਤੁਸੀਂ ਫੱਟੀਆਂ ਨੇ ਸੁਕਾਈਆਂ ਹੋਣੀਆਂ?
0: ਜੀ, ਸੁਕਾਈਆਂ।
1: ਵੈਰੀ ਗੁੱਡ, ਬਹੁਤ ਅੱਛੇ।
0: ਔਰ ਮੈਂ ਵੀ ਐਂ ਕਹਿੰਦੀ ਸੀ, ਸੂਰਜਾ ਸੂਰਜਾ ਫੱਟੀ ਸੁਕਾ।
1: ਮੇਰੇ ਪੈਗਾਮ ਹੋਰ ਪਾ।
0: ਹਾਂ ਦੇਖੋ ਜੀ, ਸਤਪਾਲ ਬਰਾੜ ਜੀ ਕਹਿ ਰਹੇ ਹੈ ਸਾਨੂੰ ਪੈਗਾਮ ਹੋਰ ਪਾ। ਬਿਲਕੁਲ ਜੀ ਬਿਲਕੁਲ, ਅਸੀਂ ਆਪਣੇ ਸਰੋਤਿਆਂ ਤੋਂ ਇਹੀ ਉਮੀਦ ਕਰਦੇ ਹਾਂ। 77-173-73-140 ਤੇ ਤੁਸੀਂ ਪਲੀਜ਼ ਜ਼ਿਆਦਾ ਤੋਂ ਜ਼ਿਆਦਾ ਪੈਗਾਮ ਕਰੋ, ਖਤ ਵੀ ਲਿਖ ਸਕਦੇ ਹੋ। ਪੈਗਾਮ ਦੇ ਵਿੱਚ ਪ੍ਰੋਗਰਾਮ ਪੈਗਾਮ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ 151-001 ਔਰ 77-173-73-140 ਤੇ ਜਦੋਂ ਆਪਣਾ ਨਾਮ ਲਿਖਣਾ, ਸ਼ਹਿਰ ਦਾ ਨਾਮ ਲਿਖਣਾ, ਤਾਂ ਫਿਰ ਇੱਕ ਵਾਰੀ ਅਪੀਲ, ਤੁਹਾਡੇ ਵੱਲੋਂ ਕੋਈ ਪੈਗਾਮ ਹੋਣਾ ਚਾਹੀਦਾ, ਕੋਈ ਰਚਨਾ ਹੋਣੀ ਚਾਹੀਦੀ ਹੈ ਜਾਂ ਖੂਬਸੂਰਤ ਜੀ ਸੋਚ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਤੁਹਾਡੇ ਜਿਹੜੇ

0: ਭੇਜੇ ਹੋਏ ਮੈਸੇਜ ਹੈ ਅਸੀਂ ਸ਼ਾਮਿਲ ਕਰਾਂਗੇ ਪ੍ਰੋਗਰਾਮ ਪੈਗਾਮ ਦੇ ਵਿੱਚ।
1: ਅਸੀਂ ਆਪਦੇ ਕੋਲੋਂ ਨਾਮ ਪੜ੍ਹ ਕੇ ਤੇ ਆਪਦੇ ਕੋਲੋਂ ਸ਼ੇਰ ਜਮਾ ਨਹੀਂ ਬੋਲਨੇ ਮੁੜ ਕੇ। ਕਈ ਵਾਰੀ ਕੀ ਹੁੰਦਾ ਜਥੇ ਤੰਗ ਪਿਆਰਾ ਸਿੰਘ ਵਰਗਿਆਂ ਦੇ ਨਾਲ ਕਈ ਵਾਰੀ ਪੈਗਾਮ ਏਦਾਂ ਦਾ ਪੜਿਆ ਜਾਂਦਾ ਕਿ ਜਿਹੜਾ ਉਹਨਾਂ ਦੀ ਸ਼ਖਸੀਅਤ ਨਾਲ ਨਹੀਂ ਸੂਟ ਖਾਂਦਾ, ਤਾਂ ਫਿਰ ਇਤਰਾਜ਼ ਯੋਗ ਗੱਲ ਹੋ ਜਾਂਦੀ ਹੈ। ਮਿਹਰਬਾਨੀ ਕਰਕੇ ਪੈਗਾਮ ਜ਼ਰੂਰ ਭੇਜੋ

0: ਵਿਜੇ ਲਕਸ਼ਮੀ ਜੀ, ਬੜਾ ਹੀ ਪਿਆਰਾ ਤੇ ਭਾਵਕ ਜਿਹਾ ਸ਼ੇਰ ਆਪਾਂ ਨੂੰ ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ ਭੂਰਾ ਸਿੰਘ ਗਹਿਲੋਤ ਰਾਜਾ ਵੜਿੰਗ ਤੇ ਪਿੰਡ ਬਜੀਦਪੁਰਾ ਖੇਮਾ ਤੋਂ ਬਲਜੀਤ ਸਿੰਘ ਨੇ ਭੇਜਿਆ। ਕਹਿੰਦੇ ਨੇ, ਪਿਓ ਦੀ ਪੱਗ ਦਾ ਮਾਣ ਹੁੰਦੀਆਂ ਨੇ ਧੀਆਂ, ਪਿਓ ਦੀ ਪੱਗ ਦਾ ਮਾਣ ਹੁੰਦੀਆਂ ਨੇ ਧੀਆਂ, ਘਰ ਦਾ ਨੂਰ ਤੇ ਜਾਨ ਹੁੰਦੀਆਂ ਨੇ ਧੀਆਂ, ਰੱਬ ਵੀ ਖੁਸ਼ ਹੋ ਕੇ ਉਸ ਘਰ ਭੇਜਦਾ, ਰੱਬ ਵੀ ਖੁਸ਼ ਹੋ ਕੇ ਉਸ ਘਰ ਭੇਜਦਾ ਜਿੱਥੇ ਪਿਓ ਦੇ ਦਿਲ ਦਾ ਅਰਮਾਨ ਹੁੰਦੀਆਂ ਨੇ ਧੀਆਂ, ਜਿੱਥੇ ਪਿਓ ਦੇ ਦਿਲ ਦਾ ਅਰਮਾਨ ਹੁੰਦੀਆਂ ਨੇ ਧੀਆਂ। ਬਹੁਤ ਹੀ ਪਿਆਰਾ ਤੇ ਭਾਵਕ ਪੈਗਾਮ ਸੀਗਾ ਜੀ। ਇਸ ਤਰ੍ਹਾਂ ਦੇ ਪੈਗਾਮ ਭੇਜਦੇ ਰਹੋ, ਸਾਨੂੰ ਬੜਾ ਹੀ ਅੱਛਾ ਲੱਗਦਾ
1: ਜੀ। ਪ੍ਰੋਗਰਾਮ ਪੈਗਾਮ ਦੇ ਵਿੱਚ ਇੱਕ ਵਾਰੀ ਫੇਰ ਬੜਾ ਹੀ ਖੂਬਸੂਰਤ ਜਿਹਾ ਪੈਗਾਮ ਸਾਨੂੰ ਆਇਆ ਜੀ ਪ੍ਰਗਟ ਸਿੰਘ ਦਾ। ਇਹਨਾਂ ਨੇ ਬੜਾ ਹੀ ਖੂਬਸੂਰਤ ਪੈਗਾਮ ਲਿਖਿਆ। ਕਹਿੰਦੇ, ਜੋ ਤਰ੍ਹਾਂ ਤਰ੍ਹਾਂ ਦੇ ਕਰਨ ਨਸ਼ੇ ਮਾਂ ਪਿਓ ਨੂੰ ਬੁੱਢਾ ਬੁੱਢੀ ਦੱਸਦੇ ਨੇ, ਬੁੱਢੀ ਉਮਰੇ ਕਰਨ ਨਾ ਪੁੱਤ ਸੇਵਾ, ਲੋਕੀ ਫੇਰ ਵੀ ਪੁੱਤ ਕਿਉਂ ਮੰਗਦੇ ਨੇ, ਜਨਮ ਤੋਂ ਪਹਿਲਾਂ ਕੁੱਕ ਵਿੱਚ ਮਾਰ ਧੀਆਂ ਨੂੰ, ਹੱਥ ਆਪਣੇ ਪਾਪਾ ਨਾਲ ਰੰਗਦੇ ਨੇ, ਰੱਬ ਘਰ ਮਿਲੇ ਨਾ ਉਹਨਾਂ ਨੂੰ ਢੋਈ ਪਠਾਰਾ, ਮੂੰਹੋਂ ਬੋਲ ਦਾਜ ਦਾ ਜੋ ਮੰਗਦੇ ਨੇ, ਧੀਆਂ ਬਚਾਓ ਧੀ ਪੜਾਓ ਮਾਪਿਆਂ ਦਾ ਸਤਿਕਾਰ ਕਰੋ। ਬੜਾ ਹੀ ਖੂਬਸੂਰਤ ਸੁਨੇਹਾ ਤੇ ਬੜਾ ਹੀ ਖੂਬਸੂਰਤ ਇੱਕ ਮੈਸੇਜ ਸਾਨੂੰ ਭੇਜਿਆ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਪ੍ਰਗਟ ਸਿੰਘ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਬਾਕੀ ਇਹ ਬੜਾ ਹੀ ਖੂਬਸੂਰਤ ਜੀ ਗੱਲ ਹੈ ਨਾ ਜੀ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ। ਇਹ ਬੜੀ ਸੱਚੀ ਵੀ ਗੱਲ ਹੈ। ਧੀਆਂ ਕਹਿੰਦੇ, ਧੀਆਂ ਦੇ ਦੋ ਘਰ ਹੁੰਦੇ ਨੇ, ਵਿਆਹ ਤੋਂ ਬਾਅਦ ਵੀ ਉਹ ਪੇਕਿਆਂ ਦਾ ਜਿਹੜਾ ਇੱਕ ਮਾਣ ਤੇ ਸਨਮਾਨ ਤੇ ਮੋਹ ਕਦੇ ਵੀ ਨਹੀਂ ਤਿਆਗਦੀਆਂ, ਤੇ ਉਹਨਾਂ ਨੂੰ ਕਿੰਨੀ ਚਿੰਤਾ ਹੋ ਜਾਂਦੀ ਹੈ ਵਿਆਹ ਤੋਂ ਬਾਅਦ ਇੱਕ ਧੀ ਨੂੰ ਜਿਹੜੀ ਬਾਬਲ ਦੀ ਇੱਕ ਬੜੀ ਛੋਟੀ ਲਾਡਲੀ ਹੁੰਦੀ ਹੈ, ਔਰ ਵਿਆਹ ਤੋਂ ਬਾਅਦ ਉਹ ਇੰਨੀ ਸਿਆਣੀ ਹੋ ਜਾਂਦੀ ਹੈ ਕਿ ਸਹੁਰਿਆਂ ਦੇ ਨਾਲ ਨਾਲ ਪੇਕਿਆਂ ਦਾ ਵੀ ਜਿਹੜਾ ਦੁੱਖ ਤਕਲੀਫ਼ ਸਾਂਝੀ ਕਰਦੀ ਹੈ।
0: ਹਾਂਜੀ, ਸਲਾਮ ਹੈ ਜੀ ਅਜਿਹੀਆਂ ਧੀਆਂ ਨੂੰ। ਤੇ ਬੜਾ ਹੀ ਪਿਆਰਾ ਖੱਤ ਪਿੰਡ ਮਿੱਡੂਖੇੜਾ ਬਲਾਕ ਲੰਬੀ ਨੇੜੇ ਮੰਡੀ ਡੱਬ ਵਾਲੀ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ ਨੇ ਲਿਖ ਭੇਜਿਆ ਜੀ। ਕਹਿੰਦੇ ਨੇ, ਕਦੇ ਉਹ ਘਰ ਵਧੇ ਨਾ ਅਗਾਂਹ ਮਿੱਤਰੋ, ਕਦੇ ਉਹ ਘਰ ਵਧੇ ਨਾ ਅਗਾਂਹ ਮਿੱਤਰੋ, ਛੋਟੇ ਬੱਚਿਆਂ ਦੀ ਜਿੱਥੇ ਚੱਲੇ ਮਰਜ਼ੀ, ਖੇਤ ਵਾਲੇ ਕੰਮ ਵਿੱਚ ਤਰੱਕੀ ਕੀ ਕਰੂ, ਖੇਤ ਵਾਲੇ ਕੰਮ ਵਿੱਚ ਤਰੱਕੀ ਕੀ ਕਰੂ, ਜੱਟ ਜਿਹੜਾ ਧੁੱਪ ਤੋਂ ਮੰਨੇ ਐਲਰਜੀ, ਦੇਖਿਓ ਉਹ ਕਦੇ ਨਾ ਕਦੇ ਪੀ ਕੇ ਮਰੂ, ਦੇਖਿਓ ਉਹ ਕਦੇ ਨਾ ਕਦੇ ਪੀ ਕੇ ਮਰੂ, ਪੱਠੀ ਲਾ ਕੇ ਜਿਹੜਾ ਘਰੇ ਨਿੱਤ ਵੜਦਾ, ਕਾਮਯਾਬ ਹੁੰਦਾ ਨੀ ਦੁਕਾਨਦਾਰੀ ਵਿੱਚ, ਕਾਮਯਾਬ ਹੁੰਦਾ ਨੀ ਦੁਕਾਨਦਾਰੀ ਵਿੱਚ, ਸੂਰਜ ਚੜ੍ਹੇ ਤੋਂ ਜਿਹੜਾ ਜੁੱਲੀ ਛੱਡੇ। ਬਹੁਤ ਹੀ ਸਮਝਦਾਰੀ ਵਾਲਾ ਇਹ ਪੈਗਾਮ ਸਾਨੂੰ ਭੇਜਿਆ ਸੀ। ਉਮੀਦ ਕਰਦੇ ਹਾਂ ਕਿ ਸਾਡੇ ਸਰੋਤੇ ਬਹੁਤ ਸਮਝਦਾਰ ਨੇ, ਔਰ ਇਸ ਤਰ੍ਹਾਂ ਦੇ ਸਮਝਦਾਰੀ ਵਾਲੇ ਪੈਗਾਮ ਸਾਨੂੰ ਵੱਧ ਤੋਂ ਵੱਧ ਭੇਜਿਆ ਕਰੋ ਜੀ।

0: ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ, ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ, ਜਿਸ ਕੀ ਯਾਦ ਆਏ ਵੋ ਨਾ ਮਿਲੇ, ਦਿਲ ਮੇ ਬਹੁਤ ਦਰਦ ਹੋਤਾ ਹੈ, ਆਂਸੂ ਭੀ ਕਾਟੇ ਬਨਕਰ ਚੁਪ ਜਾਤੇ ਹੈ ਸੀਨੇ ਮੇ, ਜਬ ਬਾਰ ਬਾਰ ਉਸਕਾ ਖਿਆਲ ਆਤਾ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬੜਾ ਹੀ ਖੂਬਸੂਰਤ ਔਰ ਬੜਾ ਇਮੋਸ਼ਨਲ ਜਿਹਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਨਿਮਨਾਬਾਦ ਤੋਂ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਉਵੇਂ ਹੀ ਆਂਸੂ ਸਾਡੇ ਮਨ ਦੇ ਵਿੱਚ ਵੀ ਬਹਿੰਦੇ ਨੇ, ਅਤੇ ਜਦੋਂ ਸਿਰਫ ਤੁਹਾਡਾ ਨਾਮ ਆਉਂਦਾ ਅਤੇ ਸਿਰਫ ਔਰ ਸਿਰਫ ਤੁਹਾਡੇ ਸ਼ਹਿਰ ਦਾ ਪਤਾ ਆ ਜਾਂਦਾ ਅਤੇ ਪੈਗਾਮ ਨਹੀਂ ਆਉਂਦਾ ਵੀ ਸਾਡੇ ਦਿਲਾਂ ਦੇ ਵਿੱਚ ਵੀ ਨਾ ਕੰਢੇ 'ਚ ਚੁੱਭਦੇ ਹੁੰਦੇ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਸਾਨੂੰ ਫੁੱਲਾਂ ਦੇ ਨਾਲ ਨਾਲ ਪੈਗਾਮ, ਸ਼ਾਇਰੀ, ਕੋਈ ਵਧੀਆ ਜੀ ਸੋਚ ਭੇਜੋ, ਕਿਉਂਕਿ ਅਗਲੀ ਵਾਰ ਦਾ ਪੈਗਾਮ ਵੀ ਸਤਪਾਲ ਬਰਾੜ ਜੀ, ਤੁਸੀਂ ਤੇ ਮੈਂ ਹੀ ਕਰਨਾ ਹੈ। ਬਲਜੀਤ ਸ਼ਰਮਾ ਜੀ ਨੇ ਸਾਡੀ ਡਿਊਟੀ ਲਾਈ ਹੈ। ਅਗਲੇ ਹਫ਼ਤੇ ਦਾ ਪੈਗਾਮ ਜਿਹੜਾ ਹੈ, ਔਰ ਅਸੀਂ ਉਮੀਦ ਕਰਾਂਗੇ ਇਸ ਵਾਰੀ ਜਿਹੜੇ ਤੁਸੀਂ ਪੈਗਾਮ ਭੇਜੋਗੇ ਸਿਰਫ ਔਰ ਸਿਰਫ ਤੁਹਾਡਾ ਨਾਮ ਨਹੀਂ ਆਏਗਾ, ਨਾਮ ਦੇ ਨਾਲ ਪੈਗਾਮ, ਸ਼ਾਇਰੀ, ਰਚਨਾ ਜਾਂ ਖੂਬਸੂਰਤ ਸੋਚ।
1: ਅਸੀਂ ਉਮੀਦ ਕਰਾਂਗੇ ਕਿ ਤੁਸੀਂ ਸਾਨੂੰ ਪੈਗਾਮ ਭੇਜੋਗੇ ਨਾਮ ਦੇ ਨਾਲ, ਤੇ ਸਾਡੇ ਤੋਂ ਇਹ ਉਮੀਦ ਨਾ ਕਰਿਓ ਕਿ ਅਸੀਂ ਤੁਹਾਡੇ ਇਕੱਲੇ ਨਾ ਪੜਾਂਗੇ।
0: ਤੇ ਦੇਖੋ ਜੀ, ਮੈਨੂੰ ਤਾਂ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਪ੍ਰੋਗਰਾਮ ਪੈਗਾਮ ਦੇ ਵਿੱਚ ਬੜੇ ਪੈਗਾਮ ਆ ਰਹੇ ਨੇ।
1: ਅਗਲਾ ਸਾਨੂੰ ਇੱਕ, ਜਿਵੇਂ ਮੈਂ ਸੂਝਵਾਨ ਜਿਹਾ ਕਿਹਾ ਸੀ ਨਾ, ਸੂਝਵਾਨ ਜਿਹਾ ਪੈਗਾਮ ਸਾਨੂੰ ਇੰਚਾਰਜ ਪ੍ਰੋਗਰਾਮ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਦੇ ਨਾਮ ਤੇ ਸਾਨੂੰ ਖਤ ਲਿਖ ਕੇ ਫੋਟੋ ਖਿੱਚ ਕੇ ਸਾਨੂੰ ਭੇਜਿਆ ਜੀ। ਬੜਾ ਹੀ ਪਿਆਰਾ ਇਹ ਪੈਗਾਮ ਹੈ। ਕਹਿੰਦੇ ਨੇ, ਖਤ ਲਿਖਣ ਤੋਂ ਪਹਿਲਾਂ ਪ੍ਰੋਗਰਾਮ ਪੈਗਾਮ ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਖਤ ਲਿਖਣ ਵਾਲੇ ਨੇ ਜੀ ਹਰਦਾਸ ਸਿੰਘ, ਪਿੰਡ ਸਿੰਘੂਪੁਰਾ, ਸਿਰਸਾ ਤੋਂ। ਨਾਲ ਦੇ ਸਾਥੀ ਨੇ ਜੀ ਹਰਪ੍ਰੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਗੁਰਤੇਜ ਔਲਖ ਤੇ ਬਾਬਾ ਪਿਆਰਾ ਸਿੰਘ ਕੋਟ ਸ਼ਮੀਰ ਤੋਂ, ਤੇ ਪੱਪਾ ਸਿੰਘ। ਕਹਿੰਦੇ ਨੇ, ਕੱਚੇ ਹੋਣ ਚਾਹੇ ਪੱਕੇ, ਆਖਰ ਖੁਰ ਹੀ ਜਾਣਾ, ਨੀਵੇਂ ਹੀ ਠੀਕ ਆ, ਉੱਚਿਆਂ ਨੇ ਵੀ ਤੁਰ ਹੀ ਜਾਣਾ। ਭੁੱਖੇ ਨੂੰ ਕਦਰ ਰੋਟੀ ਦੀ, ਰੱਜੇ ਨੂੰ ਨਖਰੇ ਆਉਂਦੇ ਨੇ, ਤੇਰੀ ਬਣਾਈ ਰੋਟੀ ਨੂੰ ਮਾਲਕਾ ਕਰਮਾਂ ਵਾਲੇ ਪਚਾਉਂਦੇ ਨੇ, ਤੇਰੀ ਬਣਾਈ ਰੋਟੀ ਨੂੰ ਮਾਲਕਾ ਕਰਮਾਂ ਵਾਲੇ ਪਚਾਉਂਦੇ ਨੇ। ਸਹੀ ਗੱਲ ਹੈ ਜੀ, ਉਹਦੇ ਹੁਕਮ ਤੋਂ ਬਿਨਾਂ ਜਿਹੜੀ ਹੈ ਰੋਟੀ ਵੀ ਨਸੀਬ ਨਹੀਂ ਹੁੰਦੀ, ਤੇ ਰੋਟੀ ਨਸੀਬ ਹੋ ਜੇ ਤਾਂ ਮੂੰਹ ਤੱਕ ਨਹੀਂ ਜਾਂਦੀ, ਜੇ ਮੂੰਹ ਤੱਕ ਜਾਵੜੇ ਤਾਂ ਪਚਦੀ ਨਹੀਂ। ਇਹ ਮਾਲਕ ਦੀ ਮਿਹਰ ਹੈ ਜੀ ਕਿ ਸਾਨੂੰ ਰੋਟੀ ਨਸੀਬ ਵੀ ਹੋ ਰਹੀ ਹੈ, ਤੇ ਅਸੀਂ ਰੋਟੀ ਖਾ ਵੀ ਰਹੇ ਹਾਂ ਤੇ ਪਚਾ ਵੀ ਰਹੇ ਹਾਂ, ਔਰ ਸ਼ੁਕਰਾਨਾ ਸਾਨੂੰ 24 ਘੰਟੇ ਉਸ ਮਾਲਕ ਦਾ ਕਰਦੇ ਰਹਿਣਾ ਚਾਹੀਦਾ।
0: ਜੀ ਬਿਲਕੁਲ, ਮੈਂ ਵੀ ਸਤਪਾਲ ਜੀ ਇਹ ਕਹਿਣਾ ਸੀ ਕਿ ਮਾਲਕ ਦਾ ਸ਼ੁਕਰਾਨਾ 24 ਘੰਟੇ ਕਰਨਾ ਚਾਹੀਦਾ, ਤੇ ਜੇਕਰ ਅਸੀਂ ਸ਼ੁਕਰਾਨਾ ਸ਼ਬਦਾਂ ਨਾਲ ਕਰ ਰਹੇ ਹਾਂ ਤੇ ਸਾਨੂੰ ਹਰਕਤਾਂ ਨਾਲ ਵੀ ਸ਼ੁਕਰਾਨਾ ਕਰਨਾ ਚਾਹੀਦਾ।
1: ਬਿਲਕੁਲ,
0: ਸ਼ਬਦਾਂ ਦੇ ਨਾਲ ਤਾਂ ਅਸੀਂ ਮਾਲਕ ਨੂੰ ਕਹਿੰਦੇ ਹਾਂ, ਪਰਮਾਤਮਾ ਤੇਰਾ ਬਹੁਤ ਸ਼ੁਕਰ ਹੈ, ਤੂੰ ਸਾਨੂੰ ਰੋਟੀ ਦਿੱਤੀ, ਤੂੰ ਸਾਨੂੰ ਜੀਵਨ ਦਿੱਤਾ, ਤੂੰ ਸਾਨੂੰ ਇਹ ਹਵਾ ਪਾਣੀ ਦਿੱਤਾ, ਤੇਰਾ ਬਹੁਤ ਬਹੁਤ ਸ਼ੁਕਰਾਨਾ। ਲੇਕਿਨ ਅਸੀਂ ਆਪਣੇ ਅਹਿਸਾਸਾਂ ਦੇ ਨਾਲ, ਹਰਕਤਾਂ ਦੇ ਨਾਲ ਜਦੋਂ ਦੂਸਰੇ ਇਨਸਾਨ, ਜਿਹੜਾ ਕਿ ਉਹੀ ਪਰਮਾਤਮਾ ਦਾ ਬਣਾਇਆ ਹੋਇਆ ਇਨਸਾਨ ਹੈ, ਉਸਦਾ ਮਨ ਦਿਖਾਉਂਦੇ ਹਾਂ, ਦਿਲ ਦਿਖਾਉਂਦੇ ਹਾਂ, ਤੇ ਫਿਰ ਮੈਨੂੰ ਲੱਗਦਾ ਉਸ ਸ਼ੁਕਰਾਨੇ ਦਾ ਕੋਈ ਫਾਇਦਾ ਨਹੀਂ, ਕਿਉਂਕਿ ਫਿਰ ਅਸੀਂ ਰੱਬ ਦੇ ਦਿਖਾਏ ਰਸਤੇ ਤੇ ਤਾਂ ਚੱਲ ਹੀ ਨਹੀਂ ਰਹੇ।
1: ਉਹੀ ਗੱਲ ਹੋ ਗਈ, ਗੱਲੀ ਅਸੀਂ ਚੰਗੀਆਂ ਤੇ ਅਚਾਰ ਹੀ ਬੁਰੀਆਂ।
0: ਇੱਕ ਵਾਰੀ ਫੇਰ ਪ੍ਰੋਗਰਾਮ ਪੈਗਾਮ ਦੇ ਵਿੱਚ ਸਵਾਗਤ ਕਰਦੇ ਹਾਂ ਸਾਰੇ ਹੀ ਸਰੋਤਿਆਂ ਦਾ। ਤੇ ਮੱਟੂ ਪਰਿਵਾਰ ਦਾ ਪੈਗਾਮ ਸਾਡੇ ਕੋਲ ਆਇਆ, ਕਹਿੰਦੇ, ਹੁਣ ਤਾਂ ਰਿਸ਼ਤੇ ਟੁੱਟਦੇ ਜਾਂਦੇ ਆ, ਜੁੜਦੇ ਆ ਤਾਂ ਜੋੜ ਲਵੋ, ਚਿੱਟਾ ਹੋ ਗਿਆ ਲਹੂ, ਮੋਹ ਟੁੱਟ

0: ਨਿੱਕੇ ਭੈਣ ਭਰਾਵਾਂ ਦੇ, ਨਾ ਚਾਚਾ ਨਾ ਤਾਇਆ ਤਾਈ, ਟੁੱਟੇ ਸੱਭਿਆਚਾਰ ਨੂੰ ਜੋੜ ਲਵੋ। ਹੁਣ ਤਾਂ ਰਿਸ਼ਤੇ ਟੁੱਟਦੇ ਜਾਂਦੇ, ਜੁੜਦੇ ਆ ਤਾਂ ਜੋੜ ਲਵੋ। ਉਹੀ ਗੱਲ ਆ ਗਈ ਹਨਾ,
1: ਤੁਸੀਂ ਕਿਹਾ ਨਾ ਰਿਸ਼ਤੇ ਟੁੱਟਦੇ ਜਾਂਦੇ ਆ, ਜੋੜ ਲਓ। ਮੈਂ ਕਹਿੰਦਾ ਜਿਨ੍ਹਾਂ ਨੇ ਮੂੰਹ ਪਾਸੇ ਕੀਤੇ ਉਹ ਆਪਦੇ ਵੱਲ ਮੋੜ ਲਓ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤਕੀਆ ਕਲਾਮ ਤੁਸੀਂ ਜੋੜ ਦਿੱਤਾ ਪੂਰਾ।

0: ਪੈਗਾਮ ਬੜਾ ਹੀ ਪਿਆਰਾ ਆਇਆ ਵਿਜੇ ਲਕਸ਼ਮੀ ਜੀ ਅਗਲਾ, ਤੇ ਸਾਨੂੰ ਲਿਖਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਤੇ ਗੀਤਾ, ਤੇ ਪਿੰਡ ਹੈਗਾ ਜੀ ਨਥਾਣਾ ਬਠਿੰਡਾ ਤੋਂ। ਕਹਿੰਦੇ ਨੇ ਵਕਤ ਵੀ ਚਲਦਾ ਰਹਾ ਜ਼ਿੰਦਗੀ ਸਿਮਟਦੀ ਰਹੀ, ਵਕਤ ਵੀ ਚਲਦਾ ਰਹਾ ਜ਼ਿੰਦਗੀ ਸਿਮਟਦੀ ਰਹੀ, ਦੋਸਤ ਬਣਦੇ ਰਹੇ ਲੇਕਿਨ ਦੋਸਤੀ ਘਟਦੀ ਰਹੀ। ਬੜਾ ਹੀ ਪਿਆਰਾ ਇੱਕ ਵੱਖਰਾ ਜਿਹਾ ਸਾਨੂੰ ਪੈਗਾਮ ਲਿਖ ਭੇਜਿਆ ਜੀ ਪਿੰਡ ਲਾਲ ਬਾਈ ਤੋਂ ਨਛੱਤਰ ਸਿੰਘ ਢਿੱਲੋ। ਕਹਿੰਦੇ ਨੇ ਚੁਗਲਖੋਰ ਨੇ ਚੁਗਲੀ ਕੀਤੀ ਵਿੱਚ ਪੰਚਾਇਤ ਦੇ ਖੜਕੇ, ਚੁਗਲਖੋਰ ਨੇ ਚੁਗਲੀ ਕੀਤੀ ਵਿੱਚ ਪੰਚਾਇਤ ਦੇ ਖੜਕੇ, ਕਈਆਂ ਨੂੰ ਸੀ ਗੁੱਸਾ ਚੜ ਗਿਆ, ਲੈ ਗਏ ਧੌਣੋਂ ਫੜ ਕੇ, ਪਹਿਲਾਂ ਚੁਗਲ ਨੂੰ ਚਾਹ ਪਿਆਈ, ਪਹਿਲਾਂ ਚੁਗਲ ਨੂੰ ਚਾਹ ਪਿਆਈ ਬਰਫੀ ਮੇਜ ਤੇ ਧਰ ਕੇ, ਚੁਗਲ ਵਿਚਾਰੇ ਦੇ ਫਿਰ ਢੂਈ ਤੇ ਡੰਡਾ ਖੜਕੇ, ਚੁਗਲ ਵਿਚਾਰੇ ਦੇ ਫਿਰ ਢੂਈ ਤੇ ਡੰਡਾ ਖੜਕੇ।
1: ਕਿਆ ਬਾਤ ਹੈ ਜੀ, ਬਾਕੀ ਜਿਹੜਾ ਚੁਗਲੀ ਕਰਨ ਵਾਲਾ ਹੁੰਦਾ ਚੁਗਲਖੋਰ, ਉਸਦੇ ਕੋਈ ਬਿਸਾਤ ਨਹੀਂ ਹੁੰਦੀ ਤੇ ਉਸਦਾ ਕੋਈ ਆਪਦਾ ਹੈ ਨਾ ਕੋਈ ਕਹਿ ਲੋ ਸਟੈਂਡਰਡ ਨਹੀਂ ਹੁੰਦਾ। ਇਹ ਵੈਸੇ ਚੁਗਲੀ ਹੁੰਦੀ ਕਿਉਂ ਹੈ?
0: ਚੁਗਲੀ ਦਾ ਇੱਕ ਸਵਾਦ ਹੁੰਦਾ ਜੀ, ਹਰੇਕ ਬੰਦੇ ਨੂੰ ਆਪਦਾ ਆਪਦਾ ਸਵਾਦ ਹੈ, ਕਿਸੇ ਨੂੰ ਖਾਣ ਦਾ, ਕਿਸੇ ਨੂੰ ਬੋਲਣ ਦਾ, ਕਿਸੇ ਨੂੰ ਸੁਣਨ ਦਾ, ਕਿਸੇ ਨੂੰ ਕਿਸੇ ਦੀ ਚੁਗਲੀ ਕਰਨ ਦਾ, ਕਿਸੇ ਨੂੰ ਚੁਗਲੀ ਸੁਣਨ ਦਾ, ਸਾਰੇ ਆਪਦੇ ਆਪਦੇ ਸਵਾਦ ਨੇ ਜਿਹੜੇ ਪਰਮਾਤਮਾ ਨੇ ਸਾਡੇ ਚ ਭਰੇ ਹੋਏ ਨੇ।
1: ਫਿਰ ਉਹੀ ਗੱਲ ਆ ਗਈ ਨਾ ਵੀ ਸਤਯੁਗ ਤੇ ਕਲਯੁਗ, ਕਲਯੁਗ ਆਇਆ ਨੀ ਲਿਆਂਦਾ ਗਿਆ, ਇਹਨਾਂ ਹਰਕਤਾਂ ਕਰਕੇ ਹੀ ਕਲਯੁਗ ਆਇਆ। ਤੇ ਜਿਹੜੀ ਚੁਗਲੀ ਹੈ, ਮੈਨੂੰ ਐਂ ਲੱਗਦਾ ਕਿ ਜਿੱਥੇ ਚੁਗਲੀ ਸੁਣਨ ਵਾਲੇ ਦਾ ਵੀ ਜਿਹੜੀ ਮੱਤ ਖਰਾਬ ਕਰਦੀ ਹੈ ਤੇ ਚੁਗਲੀ ਕਰਨ ਵਾਲੇ ਦਾ ਵੀ ਦਿਮਾਗ ਜਿਹੜਾ ਖਰਾਬ ਕਰਦੀ ਹੈ, ਤੇ ਕਿਉਂ ਨਾ ਇਨਸਾਨ ਸੱਚ ਤੇ ਹੀ ਚੱਲੇ ਫਿਰ।
0: ਤੁਸੀਂ ਵਿਜੇ ਜੀ ਗੱਲ ਕਰਤੀ ਕਿ ਕੋਈ ਬੰਦਾ ਕਹਿੰਦਾ ਕਿ ਵੀ ਯਾਰ ਸੁੱਤਾ ਰਹਿਣਾ, ਸਵੇਰੇ ਉੱਠ ਕੇ ਜਾਇਆ ਕਰ, ਸੈਰ ਕਰਿਆ ਕਰ, ਦੇਖੋ ਕਿੰਨਾ ਮਜ਼ਾ ਆਉਂਦਾ। ਉਹ ਕਹਿੰਦੇ ਯਾਰ ਤੈਨੂੰ ਕੀ ਪਤਾ, ਸੌਣ ਦਾ ਮਜ਼ਾ ਉਦੋਂ ਵੀ ਵੱਧ ਆਉਂਦਾ। ਇਸ ਕਰਕੇ ਠੀਕ ਹੈ, ਚੰਗੀਆਂ ਗੱਲਾਂ ਸਾਨੂੰ ਗ੍ਰਹਿਣ ਕਰਨੀਆਂ ਚਾਹੀਦੀਆਂ, ਔਰ ਗੱਲਾਂ ਦਾ ਕੀ ਹੈ, ਕੜਾਹ ਜਿੰਨਾ ਮਰਜ਼ੀ ਬਣਾਈ ਜਾਓ।
1: ਤੇ ਉਹ ਗੱਲਾਂ ਵਾਲਾ ਕੜਾਹ ਕਦੇ ਸਵਾਦ ਤਾਂ ਬਣਦਾ ਨੀ ਫਿਰ।
0: ਨਹੀਂ ਦੇਖੋ, ਜਿਹਨਾਂ ਨੂੰ ਸਵਾਦ ਲੱਗਦਾ ਉਹਨਾਂ ਨੂੰ ਲੱਗਦਾ, ਪਰ ਸਵਾਦ ਬਾਅਦ ਚ ਵੀ ਪਤਾ ਲੱਗਦਾ, ਫਿਰ
1: ਬਾਅਦ ਚ ਵੀ ਪਤਾ ਲੱਗਦਾ।

0: ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋ, ਦੀਪਿੰਦਰ ਸਿੰਘ ਢਿੱਲੋ ਤੇ ਤਾਰੀ ਫੈਂਚਰਾ ਵਾਲਾ ਬਲਕੌਰ ਸਿੰਘ ਸਿੱਧੂ, ਜੀਤ ਸਿੰਘ, ਪੋਲਾ ਸਿੰਘ ਬੈਨੀਵਾਲ, ਰਾਮ ਸਿੰਘ ਗੈਰੀ ਬੂਟਰ ਤੋਂ ਸਤਿ ਸ੍ਰੀ ਅਕਾਲ, ਸਤਪਾਲ ਬਰਾੜ ਜੀ ਤੇ ਵਿਜੇ ਲਕਸ਼ਮੀ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਦੋਵਾਂ ਵੱਲੋਂ। ਦੋਸਤੀ ਦਾ ਰਿਸ਼ਤਾ ਦਿਲਾਂ ਨਾਲ ਜੁੜ ਜਾਂਦਾ ਹੈ, ਹਰ ਪਲ ਖੁਸ਼ੀਆਂ ਨਾਲ ਭਰ ਜਾਂਦਾ ਹੈ। ਸੱਚੇ ਯਾਰ ਮਿਲਣ ਤਾਂ ਸੰਭਾਲ ਕੇ ਰੱਖਣਾ ਕਿਉਂਕਿ ਇਹ ਰਿਸ਼ਤਾ ਵਾਰ ਵਾਰ ਨਹੀਂ ਮਿਲਦਾ ਹੈ।
1: ਕਿਆ ਬਾਤ ਹੈ ਜੀ, ਬਿਲਕੁਲ ਜੀ ਬਿਲਕੁਲ, ਸੱਚਾ ਦੋਸਤ, ਸੱਚਾ ਹਮਦਮ, ਸੱਚਾ ਹਮਸਫ਼ਰ ਵਾਰ ਵਾਰ ਤਾਂ ਮਿਲਦਾ ਨਹੀਂ, ਤੇ ਸੰਭਾਲ ਲਓ ਜੀ। ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਵੀ ਤੁਹਾਡਾ ਸੱਚਾ ਦੋਸਤ, ਸੱਚਾ ਯਾਰ, ਸੱਚਾ ਹਮਸਫ਼ਰ ਤੇ ਸੱਚਾ ਹੀ ਹਮਦਰਦ ਹੈ, ਕਿਉਂਕਿ ਇਹ ਵੀ ਤੁਹਾਡੇ ਅਹਿਸਾਸਾਂ ਨੂੰ ਪੂਰੀ ਤਰ੍ਹਾਂ ਸਮਝਦਾ ਔਰ ਤੁਹਾਡੇ ਅਹਿਸਾਸਾਂ ਦੇ ਨਾਲ ਹੀ ਭਰਿਆ ਹੋਇਆ ਪ੍ਰੋਗਰਾਮ ਪੈਗਾਮ ਬਿਲਕੁਲ ਜੀ ਬਿਲਕੁਲ ਸਰੋਤਿਆਂ ਦੇ ਲਈ ਹੀ ਹੁੰਦਾ ਹੈ। ਤੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਅਪੀਲ, ਸਤਪਾਲ ਬਰਾੜ ਜੀ, ਅਸੀਂ ਵਾਰ ਵਾਰ ਅੱਜ ਇਹੀ ਅਪੀਲ ਕੀਤੀ ਹੈ ਕਿ ਅਸੀਂ ਸਰੋਤਿਆਂ ਦੇ ਨਾਮ ਜੇ ਲਿਖੇ ਹੋਣਗੇ ਤੇ ਪਤੇ ਲਿਖੇ ਹੋਣਗੇ, ਅਸੀਂ ਉਹਨਾਂ ਦੇ ਪੈਗਾਮ ਸ਼ਾਮਿਲ ਨਹੀਂ ਕਰਾਂਗੇ ਅਗਲੀ ਵਾਰੀ, ਅੰਟਿਲ ਅਨਲੈਸ ਜਦੋਂ ਤੱਕ ਤੁਸੀਂ ਉਸ ਦੇ ਵਿੱਚ ਇੱਕ ਸ਼ਾਇਰੀ ਨਹੀਂ ਲਿਖੀ, ਕੋਈ ਰਚਨਾ ਨਹੀਂ ਲਿਖੀ ਜਾਂ ਫਿਰ ਕੋਈ ਸੋਚ ਵਿਚਾਰ ਨਹੀਂ ਲਿਖਿਆ।
2: ਤੇ ਉਹਨਾਂ ਸਰੋਤਿਆਂ ਨੂੰ ਜਿਹੜੇ ਇਕੱਲੇ ਨਾਂ ਲਿਖ ਕੇ ਭੇਜਦੇ ਨੇ, ਉਹਨਾਂ ਨੂੰ ਕਹਿਣਾ ਚਾਹਾਂਗੇ ਕਿ ਤੁਸੀਂ ਇਹ ਪਿਆਰ ਵਾਲਾ ਰਿਸ਼ਤਾ ਸੰਭਾਲ ਲਓ
0: ਜੀ। ਔਰ ਅਸੀਂ ਪਿਆਰ ਨਾਲ ਬਹੁਤ ਵਾਰੀ ਕਹਿਤਾ, ਇੱਕ ਵਾਰੀ ਸਤਪਾਲ ਜੀ ਥੋੜਾ ਗੁੱਸੇ ਚ ਕਹੋਗੇ?
2: ਨਹੀਂ, ਗੁੱਸਾ ਵੀ ਮੇਰਾ ਪਿਆਰ ਵਰਗਾ ਹੀ ਹੁੰਦਾ
0: ਥੋੜਾ ਜਿਹਾ।
2: ਨਹੀਂ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ

0: ਮੈਂ ਉਹ ਖਤ ਨਹੀਂ ਪੜ੍ਹਨਾ, ਉਹ ਪੈਗਾਮ ਨਹੀਂ ਪੜ੍ਹਨਾ ਜਿਹਦੇ ਵਿੱਚ
1: ਤੁਸੀਂ ਰਹਿਣ ਦੋ, ਗੁੱਸਾ ਨਹੀਂ ਹੋਣਾ ਤੁਹਾਡੇ ਤੋਂ। ਦੇਖੋ ਸਤਪਾਲ ਬਰਾੜ ਜੀ ਬਿਲਕੁਲ ਗੁੱਸੇ 'ਚ ਨਹੀਂ ਕਹਿ ਸਕਦੇ, ਹਾਂ ਮੈਂ ਕੋਸ਼ਿਸ਼ ਕਰਾਂ।
0: ਇਰਸ਼ਾਦ
1: ਸਰੋਤਿਓ ਪਲੀਜ਼, ਤੁਸੀਂ ਰਿਕੁਐਸਟ ਕਰ ਰਿਹਾ ਸੀ ਤੁਹਾਨੂੰ ਕਿ ਤੁਸੀਂ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰੋ 77173 73 140 'ਤੇ, ਨਾਮ ਲਿਖੋ, ਪਤਾ ਲਿਖੋ, ਪੈਗਾਮ ਲਿਖੋ, ਸ਼ਾਇਰੀ ਲਿਖੋ, ਰਚਨਾ ਲਿਖੋ ਅਤੇ ਜਾਂ ਫਿਰ ਕੋਈ ਸੋਚ ਵਿਚਾਰ ਲਿਖੋ। ਬਸ ਇੰਨਾ ਕੀ ਗੁੱਸਾ ਬਹੁਤ ਹੈ ਨਾ ਸਰ, ਸਰੋਤੇ ਸਾਡੇ ਸਮਝ ਗਏ ਸਾਡੀ ਭਾਵਨਾ ਨੂੰ।
0: ਹਾਂ ਸਰੋਤੇ ਸਮਝਦਾਰ ਬਹੁਤ ਹੈ। ਅਕਸਰ ਅਸੀਂ ਕਹਿੰਦੇ ਹੁੰਦੇ ਹਾਂ ਕਿ ਜਿਹੜਾ ਪਿਆਰ ਔਰ ਜੰਗ ਮੇਂ ਸਭ ਕੁਛ ਜਾਇਜ਼ ਹੈ, ਸਰੋਤੇ ਇਹ ਸਮਝਦੇ ਕਿ ਸਾਡਾ ਆਕਾਸ਼ਵਾਣੀ ਨਾਲ ਪਿਆਰ ਹੈ ਅਤੇ ਸਾਡੀ ਸਾਰੀ ਗੱਲ ਜਿਹੜੀ ਉਹ ਜਾਇਜ਼ ਆ। ਤੁਹਾਡੀ ਗੱਲ ਜਾਇਜ਼ ਆ ਪਰ ਕਈ ਵਾਰੀ ਤੁਸੀਂ ਅਗਲੇ ਨਾਲ ਨਜਾਇਜ਼ ਕਰ ਜਾਂਦੇ ਹੋ
1: ਜੀ, ਤੇ ਫਿਰ ਇਹੀ ਉਮੀਦ ਹੈ ਜੀ ਅਗਲੀ ਵਾਰੀ ਫਿਰ ਤੁਹਾਡੇ ਪੈਗਾਮ ਜਦੋਂ ਆਣਗੇ ਤੇ ਜੋ ਅਸੀਂ ਕਿਹਾ ਤੁਸੀਂ ਉਸ ਤੇ ਅਮਲ ਕਰੋਗੇ ਤੇ ਸਾਡਾ ਮਾਣ ਰੱਖੋਗੇ। ਤੇ ਬਿਲਕੁਲ ਜੀ ਬਿਲਕੁਲ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੈਗਾਮ ਮੈਨੂੰ ਵਿਚ ਲਕਸ਼ਮੀ ਨੂੰ
0: ਤੇ ਮੈਨੂੰ ਸਤਪਾਲ ਬਰਾੜ ਨੂੰ ਖਤਮ ਕਰ ਦਿਓ ਆਗਿਆ,
1: ਔਰ ਪ੍ਰੋਗਰਾਮ ਪੈਗਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਵੀ ਬਹੁਤ ਸਾਰਾ ਧੰਨਵਾਦ। ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੈਗਾਮ ਇੱਥੇ ਖਤਮ ਹੁੰਦਾ, ਔਰ ਤੁਸੀਂ ਬਣੇ ਰਹੋ ਇਸ ਗੀਤ ਦੇ ਨਾਲ, ਔਰ ਆਪਣਾ ਖਿਆਲ ਰੱਖੋ 77173 73 140 ਤੇ ਬਹੁਤ ਸਾਰੇ ਪੈਗਾਮ ਕਰੋ। ਥੈਂਕ ਯੂ ਸੋ ਮਚ ਐਂਡ ਬਾਏ ਬਾਏ।

ਅਤੇ ਜਿਸ ਦੇ ਬੋਲ ਅੱਜ ਵੀ ਰੂਹਾਂ ਨੂੰ ਚੀਰ ਜਾਂਦੇ ਨੇ। ਜੀ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਪਹਿਲਾ।

FM ਬਠਿੰਡਾ ਦੇ ਪਿਆਰੇ ਸਰੋਤਿਓ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

0: मिति 14 जून दिन एतवार दोपहर 2:30 बजे प्रोग्राम सुरीली दोपहर तहत हफ्तावारी सिलसिले मेरा पिंड दौरान तुसी सुनोगे पिंड कोट शमीर जिला बठिंडा दे गेड़े दा भाग दूजा। प्रोग्राम पेश करनगे संदीप शेरगिल, निर्माता निर्देशक श्री बलजीत शर्मा। सो सुनना जरूर मिति 14 जून दिन एतवार दोपहर 2:30 बजे प्रोग्राम सुरीली दोपहर तहत हफ्तावारी सिलसिला मेरा पिंड।
1: ਕਿਵੇਂ ਭੋਲੇ ਚੁੱਪ ਕਰਕੇ ਬੈਠਾ ਬਾਈ।
2: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
1: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ
2: ਰੇਡੀਓ ਤੇ ਮਸ਼ਹੂਰੀ ਕਰਕੇ। ਉਹ ਬਾਈ ਉਹ ਕਿਵੇਂ ਭਲਾ?
1: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
2: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
1: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
2: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
1: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ। ਧੰਨਵਾਦ ਕਰਦੇ ਹਾਂ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ, ਤੇ ਹੁਣ ਮੈਨੂੰ ਰਮਨਦੀਪ ਕੌਰ ਨੂੰ ਦਿਓ ਆਗਿਆ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ 7:59 ਦਾ, ਠੀਕ 8 ਵਜੇ ਹਿੰਦੀ ਵਿਚ ਖ਼ਬਰਾਂ ਅਤੇ 8:15 ਤੇ ਅੰਗਰੇਜ਼ੀ ਵਿਚ ਖ਼ਬਰਾਂ ਆਕਾਸ਼ਵਾਣੀ ਦਿੱਲੀ ਤੋਂ ਅਤੇ 8:30 ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ।
1: अब 0 रुपए कैसे दूं?
2: ओहो, भूल ही गई थी, अब तो सोलर पैनल लग गए हैं।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨਾਲ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਦੁਵੱਲੀ ਗੱਲਬਾਤ ਅਤੇ ਇੰਡੀਆ ਇਨੋਵੇਟਸ ਦਾ ਉਦਘਾਟਨ ਵੀ ਕਰਨਗੇ। ਇਸਰੋ ਮੁਖੀ ਵੀ ਨਾਰਾਇਣਨ ਨੇ ਕਿਹਾ ਭਾਰਤੀ ਪੁਲਾੜ ਖੋਜ ਸੰਗਠਨ ਚੰਦਰਮਾ ਤੇ 200 ਦਿਨਾਂ ਲਈ ਕੰਮ ਕਰਨ ਵਿਚ ਸਮਰੱਥ ਲੈਂਡਰ ਵਿਕਸਿਤ ਕਰ ਰਿਹਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਇਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇਕ ਸਮਝੌਤੇ ਤੇ ਦਸਤਖਤ ਕੀਤੇ ਜਾਣ ਦੀ ਉਮੀਦ। ਇਸ ਤੋਂ ਬਾਅਦ ਹਾਰਮੁਸ ਪੰਚੋੜ ਸਾਰਿਆਂ ਲਈ ਖੋਲ ਦਿੱਤਾ ਜਾਵੇਗਾ। ਭਾਰਤ ਨੇ ਧਰਮਸ਼ਾਲਾ ਚ 3 ਮੈਚਾਂ ਦੀ ਇਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਘਮ ਚ ਪਾਕਿਸਤਾਨ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦੇਸ਼ਾਂ ਫਰਾਂਸ ਤੇ ਸਲੋਵਾਕੀਆ ਦੇ ਆਪਣੇ ਦੌਰੇ ਦੇ ਪਹਿਲੇ ਗੇੜ ਤੇ ਕੱਲ ਰਾਤ ਫਰਾਂਸ ਦੇ ਨੀਸ ਪਹੁੰਚੇ। G7 ਸੰਮੇਲਨ ਤੋਂ ਪਹਿਲਾਂ ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨਾਲ ਖੇਤਰੀ ਤੇ ਆਲਮੀ ਮੁੱਦਿਆਂ ਤੇ ਦੁਵੱਲੀ ਗੱਲਬਾਤ ਕਰਨਗੇ ਅਤੇ ਸਾਂਝੇ ਤੌਰ ਤੇ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ, ਜੋ ਸਿੱਖਿਆ ਮੰਤਰਾਲੇ ਦਾ ਇਕ ਪ੍ਰੋਗਰਾਮ ਹੈ ਜੋ ਭਾਰਤ ਦੇ ਸਟਾਰਟਅਪਸ ਅਤੇ ਇਨੋਵੇਸ਼ਨ ਇਕੋਸਿਸਟਮ ਨੂੰ ਆਲਮੀ ਨਿਵੇਸ਼ਕਾਂ ਅਤੇ ਬਾਜ਼ਾਰਾਂ ਨਾਲ ਜੋੜਦਾ ਹੈ। ਕੱਲ ਫਰਾਂਸ ਦੇ ਨੀਸ ਪਹੁੰਚਣ ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਭਾਈਚਾਰੇ ਨੇ ਹੋਟਲ ਨੇਗਰੇਸਕੋ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ ਤੇ ਸਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਫਰਾਂਸ ਤੇ ਇਟਲੀ ਦੇ ਕਲਾਕਾਰਾਂ ਨੇ ਕਥਕ, ਓਡੀਸੀ ਅਤੇ ਭਾਰਤ ਨਾਟਿਅਮ ਦੇ ਸੁੰਦਰ ਪ੍ਰਦਰਸ਼ਨ ਕੀਤੇ। ਸਵਾਗਤ ਭਾਰਤ ਅਤੇ ਫਰਾਂਸ ਦਰਮਿਆਨ ਮਜ਼ਬੂਤ ਸਭਿਆਚਾਰਕ ਸਬੰਧਾਂ ਨੂੰ ਦਰਸਾਉਂਦਾ ਏ। ਸਾਡੇ ਪੱਤਰਕਾਰ ਨੇ ਦੱਸਿਆ ਕਿ ਫਰਾਂਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਲੋਵਾਕੀਆ ਦੀ ਯਾਤਰਾ ਕਰਨਗੇ ਅਤੇ ਉਥੋਂ ਦੀ ਉੱਚ ਲੀਡਰਸ਼ਿਪ ਨਾਲ ਦਵੱਲੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਨੀਸ ਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਦਾ ਸ਼ੁਕਰੀਆ ਅਦਾ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਉਨ੍ਹਾਂ ਦੇ ਨਿੱਘੇ ਸਵਾਗਤ ਨੂੰ ਅਭੁੱਲ ਦਸਿਆ। ਉਨ੍ਹਾਂ ਕਿਹਾ ਕਿ ਭਾਰਤ ਤੋਂ ਕਈ ਮੀਲ ਦੂਰ ਹੋਣ ਦੇ ਬਾਵਜੂਦ ਪ੍ਰਵਾਸੀਆਂ ਦੇ ਆਪਣੇ ਵਤਨ ਨਾਲ ਸਬੰਧ ਮਜ਼ਬੂਤ ਬਣੇ ਹੋਏ ਨੇ। ਸਲੋਵਾਕੀਆ ਚ ਭਾਰਤੀ ਰਾਜਦੂਤ ਅਪੂਰਵਾ ਸ਼੍ਰੀਵਾਸਤਵ ਨੇ ਬ੍ਰਾਤਿਸਲਾਵਾ ਚ ਆਕਾਸ਼ਵਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਦੇ ਨਵੇਂ ਰਸਤੇ ਖੋਲੇਗੀ ਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇਗੀ।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੀ ਜੋ ਸਲੋਵਾਕੀਆ ਕੇ ਲਈ ਯਾਤਰਾ ਹੈ, ਇਹ ਬਹੁਤ ਹੀ ਇਤਿਹਾਸਿਕ ਯਾਤਰਾ ਹੈ, ਕਿਉਂਕਿ ਇਹ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਕੀ ਪਹਿਲੀ ਯਾਤਰਾ ਹੋਗੀ, ਤੋ ਇਸ ਲਈ ਹਮ ਸਭੀ ਲੋਕ ਕਾਫੀ ਉਤਸ਼ਾਹਿਤ ਹੈ ਇਸ ਯਾਤਰਾ ਕੋ ਲੈ ਕੇ। ਹਮੇ ਪੂਰੀ ਉਮੀਦ ਹੈ ਕਿ ਇਸ ਸੇ ਨਾ ਕੇਵਲ ਰਾਜਨੀਤਿਕ ਸੰਬੰਧ ਪ੍ਰਗਾੜ ਹੋਣਗੇ, ਬਲਕਿ ਆਰਥਿਕ ਰਕਸ਼ਾ ਔਰ ਪੀਪਲ ਟੂ ਪੀਪਲ ਰਿਲੇਸ਼ਨਸ ਕੋ ਵੀ ਬਹੁਤ ਅਧਿਕ ਬੜਾਵਾ ਮਿਲੇਗਾ।
0: ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਲੂਨਰ ਲੈਂਡਰ ਨੂੰ ਚੰਦਰਮਾ ਦੇ ਬਹੁਤ ਜ਼ਿਆਦਾ ਠੰਡ ਤੋਂ ਬਚਾਉਣ ਲਈ ਪਰਮਾਣੂ ਊਰਜਾ ਵਿਭਾਗ ਦੇ ਸਹਿਯੋਗ ਨਾਲ ਇੱਕ ਉੱਨਤ ਆਰਟੀਫਿਸ਼ੀਅਲ ਤਾਪਮਾਨ ਪ੍ਰਣਾਲੀ ਵਿਕਸਿਤ ਕਰਨ ਦਾ ਫੈਸਲਾ ਕੀਤਾ। ਬੰਗਲੁਰੂ ਚ ਵਿਗਿਆਨਕ ਤੇ ਉਦਯੋਗਿਕ ਖੋਜ ਸਟਾਰਟਅਪ ਤੇ ਉੱਤਮਤਾ ਸੰਮੇਲਨ ਚ ਬੋਲਦਿਆਂ ਇਸਰੋ ਦੇ ਮੁਖੀ ਵੀ ਨਾਰਾਇਣਨ ਨੇ ਕਿਹਾ ਕਿ ਸੂਰਜ ਊਰਜਾ ਨਾਲ ਚੱਲਣ ਵਾਲਾ ਚੰਦਰਯਾਨ 3 ਵਿਕਰਮ ਲੈਂਡਰ ਨੇ ਚੰਦਰਮਾ ਤੇ ਸਿਰਫ 14 ਦਿਨ ਲਈ ਕੰਮ ਕੀਤਾ। ਇਸਰੋ ਹੁਣ ਪਰਮਾਣੂ ਊਰਜਾ ਵਿਭਾਗ ਨਾਲ ਮਿਲ ਕੇ ਇੱਕ ਅਜਿਹਾ ਲੈਂਡਰ ਵਿਕਸਿਤ ਕਰਨ ਲਈ ਕੰਮ ਕਰ ਰਿਹਾ ਜੋ ਚੰਦਰਮਾ ਤੇ 200 ਦਿਨਾਂ ਲਈ ਕੰਮ ਕਰ ਸਕੇ। ਇਹ ਲੈਂਡਰ ਮੌਸਮ ਪ੍ਰਤੀਰੋਧ ਦੇ ਸਮਰੱਥ ਆਰਟੀਫਿਸ਼ੀਅਲ ਹੀਟਰਾਂ ਨਾਲ ਲੈਸ ਹੋਵੇਗਾ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਵਿਸ਼ਵ ਪੱਧਰ ਤੇ ਪੈਦਾ ਹੋਏ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਰਾਨ, ਅਮਰੀਕਾ ਤੇ ਇਜ਼ਰਾਈਲ ਨਾਲ ਜੁੜੀਆਂ ਅੰਤਰਰਾਸ਼ਟਰੀ ਸਥਿਤੀਆਂ ਕਾਰਨ ਪੈਟਰੋਲੀਅਮ ਖੇਤਰ ਚ ਚੁਣੌਤੀਆਂ ਤੇ ਕੀਮਤਾਂ ਦੇ ਦਬਾਅ ਵਧਿਆ, ਪਰ ਭਾਰਤ ਨੇ ਸੁਚੱਜੇ ਪ੍ਰਬੰਧਨ ਰਾਹੀਂ ਇਹ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕਾਂ ਨੂੰ ਇਸ ਦਾ ਪ੍ਰਭਾਵ ਹੋਰ ਕਈ ਦੇਸ਼ਾਂ ਦੇ ਮੁਕਾਬਲੇ ਘੱਟ ਚੱਲਣਾ ਪਵੇ।
2: प्रधान मंत्री जी ये नहीं चाहते थे कि बढ़ते दामों में हमारे आम नागरिक जो है, हमारे बहन भाई, उन पे बोझ पड़े। और अभी हमने जब पेट्रोल और डीजल का दाम बढ़ाया तो कितना बढ़ा टोटल, पहले 3 रुपए कम हुआ था, उसको मैं एक तरफ छोड़ता हूँ, 7 रुपए और 60 पैसे। और हमने एक एनालिसिस किया विश्व भर में, जापान के अलावा भारत एक ऐसा देश है जहाँ सबसे कम प्राइस इंक्रीज हुई है पेट्रोल और डीजल की।
0: ਕੱਲ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਨੂੰ ਲੋਕ ਕੇਂਦਰਿਤ ਤੇ ਵਿਕਾਸ ਮੁਖੀ ਕਰਾਰ ਦਿੱਤਾ। ਇਸ ਮੌਕੇ ਬੋਲਦਿਆਂ ਮਹਿਲਾਵਾਂ ਦੀ ਭਲਾਈ ਬਾਰੇ ਅਤੇ ਮਹਿਲਾਵਾਂ ਲਈ ਸੰਸਦ ਵਿਚ ਰਾਖਵੇਂਕਰਨ ਬਾਰੇ ਗੱਲ ਕਰਦਿਆਂ ਸ੍ਰੀ ਪੁਰੀ ਨੇ ਕਿਹਾ,
2: प्रधान मंत्री जी ने अपने 12 साल जो उनका जो आम नागरिक जो कमिटमेंट जो है और जो इमोशन इमोशनल अटैचमेंट है, तो आप हमारी सारी नीतियों को देखिए तो दैट इज एट द सेंटर ऑफ इट। हम एक तरफ वुमेन सेंटर डेवलपमेंट में थे, शौचालय बनाना, प्रधानमंत्री आवास योजना में मलिकाना हक देना, उज्ज्वला योजना किचन में, अल्टीमेटली हमारी बहने ही और बेटियां जाती हैं उसमें, गैस सिलेंडर पे सब्सिडी, और अब उसके बाद वुमेन सेट डेवलपमेंट से वुमेन लेड डेवलप, जो केंद्रीय सरकार ने कमिटमेंट दी है कि हम आरक्षण करेंगे रिजर्वेशन के स्टेट असेंबलीज में और सेंट्रल पार्लियामेंट में 33.3% रिजर्वेशन और डिलिमिटेशन उसके लिए, और

0: पूरी उम्मीद है जल्द से जल्द वुमेन लेड डेवलपमेंट की ओर हम फर्म कदम उठाएंगे।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਆਕਾਸ਼ਵਾਣੀ ਖਬਰਾਂ ਤੁਹਾਡੇ ਲਈ ਪਿਛਲੇ 12 ਸਾਲਾਂ ਚ ਮੁੱਖ ਖੇਤਰਾਂ ਚ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ। ਅੱਜ ਅਸੀਂ ਦੇਸ਼ ਦੇ ਸਭਿਆਚਾਰਕ ਵਿਰਸੇ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।
2: ਭਾਰਤ ਦੀ ਸਭਿਆਚਾਰਕ ਯਾਤਰਾ ਪਿਛਲੇ 12 ਸਾਲਾਂ ਵਿੱਚ ਨਵੀਆਂ ਉਚਾਈਆਂ ਤੇ ਪਹੁੰਚ ਗਈ ਹੈ। ਦੇਸ਼ ਦੇ ਸਭਿਆਚਾਰਕ ਵਿਰਸੇ ਦੀਆਂ ਜੜ੍ਹਾਂ ਇਸ ਦੀਆਂ ਰਵਾਇਤਾਂ ਵਿੱਚ ਹੈ ਤੇ ਨਾਲ ਹੀ ਇਹ ਦੁਨੀਆਂ ਲਈ ਖੁੱਲੀ ਹੈ। ਸਰਕਾਰ ਨੇ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ ਤੇ ਕਈ ਪਹਿਲਕਦਮੀਆਂ ਕੀਤੀਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਆਪਣੇ ਸਭਿਆਚਾਰਕ ਵਿਰਸੇ ਵਿੱਚ ਮਾਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਾਸ਼ੀ ਵਿਸ਼ਵਨਾਥ ਕੋਰੀਡੋਰ, ਮਹਾਕਾਲ ਲੋਕ ਪਰਿਯੋਜਨਾ, ਮਾਂ ਕਾਮਾਖਿਆ ਮੰਦਿਰ ਦਾ ਮੁੜ ਵਿਕਾਸ, ਜੂਨਾ ਸੋਮਨਾਥ ਮੰਦਿਰ ਦੀ ਮੁੜ ਉਸਾਰੀ ਅਤੇ ਅਯੋਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਵਰਗੀਆਂ ਅਹਿਮ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਅਜਾਇਬ ਘਰ ਗ੍ਰਾਂਟ ਸਕੀਮ ਤਹਿਤ ਦੇਸ਼ ਭਰ ਵਿੱਚ 21 ਨਵੇਂ ਅਜਾਇਬ ਘਰ ਕਾਇਮ ਕੀਤੇ ਗਏ ਨੇ ਅਤੇ 23 ਪੁਰਾਣੇ ਅਜਾਇਬ ਘਰਾਂ ਨੂੰ ਆਧੁਨਿਕ ਬਣਾਇਆ ਗਿਆ ਹੈ। ਭਾਰਤ ਨੇ ਆਪਣੇ ਸਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਦੁਨੀਆਂ ਨੂੰ ਦਿਖਾਉਣ ਲਈ ਵੱਡੇ ਕਦਮ ਚੁੱਕੇ ਨੇ। ਪੁਰਾਤਨ ਮੰਦਿਰਾਂ ਨੂੰ ਨਵਿਆਇਆ ਗਿਆ, ਤੀਰਥ ਸਥਾਨਾਂ ਨੂੰ ਵਿਕਸਿਤ ਅਤੇ ਪੁਰਾਣੀਆਂ ਰਵਾਇਤਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਭਾਰਤ ਦਾ ਅਮੀਰ ਸਭਿਆਚਾਰਕ ਵਿਰਸਾ ਹੁਣ ਨਾ ਸਿਰਫ ਦੇਸ਼ ਦੇ ਅੰਦਰ ਸਗੋਂ ਦੁਨੀਆਂ ਭਰ ਵਿੱਚ ਆਪਣੀ ਛਾਪ ਛੱਡ ਰਿਹਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਪੰਜਾਬ ਸਰਕਾਰ ਨੇ ਵਪਾਰੀਆਂ, ਦੁਕਾਨਦਾਰਾਂ ਤੇ ਕਾਰੋਬਾਰੀ ਮਾਲਕਾਂ ਦੀਆਂ ਚਿੰਤਾਵਾਂ ਨੂੰ ਗੱਲਬਾਤ ਤੇ ਜਵਾਬਦੇਹ ਸ਼ਾਸਨ ਰਾਹੀਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਜਲੰਧਰ 'ਚ ਪੰਜਾਬ ਰਾਜ ਵਪਾਰ ਕਮਿਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਤੇ ਕਿਹਾ ਕਿ ਵਪਾਰੀ ਭਾਈਚਾਰੇ ਨੂੰ ਦਰਪੇਸ਼ ਛੋਟੀਆਂ ਸਮੱਸਿਆਵਾਂ ਨੂੰ ਵੀ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਏਗਾ। ਸ੍ਰੀ ਮਾਨ ਦੇ ਨਾਲ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸਨ, ਜਿਨ੍ਹਾਂ ਨੇ ਛੋਟੇ ਵਪਾਰੀਆਂ ਨੂੰ ਅਰਥਚਾਰੇ ਦੀ ਰੀੜ੍ਹ ਦੱਸਿਆ। ਦੋਵਾਂ ਆਗੂਆਂ ਨੇ ਜਲੰਧਰ ਦੇ ਇੱਕ ਸਕੂਲ ਗਰਾਊਂਡ 'ਚ ਭਗਵਾਨ ਪਰਸ਼ੁਰਾਮ ਜਯੰਤੀ ਦੇ ਰਾਜ ਪੱਧਰੀ ਜਸ਼ਨ ਵਿੱਚ ਹਿੱਸਾ ਲਿਆ। ਕੱਲ ਗੁਰਦਾਸਪੁਰ ਦੀਆਂ 3 ਮਿਊਂਸੀਪਲ ਕੌਂਸਲ ਦੀਨਾਨਗਰ, ਕਾਦੀਆਂ ਤੇ ਗੁਰਦਾਸਪੁਰ 'ਚ ਹੋਈਆਂ ਚੋਣਾਂ ਅਤੇ ਹੁਸ਼ਿਆਰਪੁਰ ਦੇ ਸ਼ਾਮ 84 'ਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਹੋਈਆਂ ਤੇ ਉਹਨਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ। ਪੰਜਾਬ ਚੋਣ ਕਮਿਸ਼ਨ ਮੁਤਾਬਕ ਗੁਰਦਾਸਪੁਰ ਮਿਊਂਸੀਪਲ ਕੌਂਸਲ ਦੀਆਂ 29 ਸੀਟਾਂ ਵਿੱਚੋਂ 21 ਕਾਂਗਰਸ ਨੇ ਤੇ 7 ਆਮ ਆਦਮੀ ਪਾਰਟੀ ਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ। ਦੀਨਾਨਗਰ ਮਿਊਂਸੀਪਲ ਕੌਂਸਲ ਦੀਆਂ 15 ਸੀਟਾਂ ਵਿੱਚੋਂ 7 ਕਾਂਗਰਸ, 6 ਆਮ ਆਦਮੀ ਪਾਰਟੀ ਤੇ 1 ਬੀਜੇਪੀ ਨੇ ਜਿੱਤੀ ਹੈ। ਇਸ ਦੇ ਵਾਰਡ ਨੰਬਰ 6 'ਚ ਈਵੀਐਮ ਮਸ਼ੀਨ ਖਰਾਬ ਹੋਣ ਕਾਰਨ 15 ਜੂਨ ਨੂੰ ਦੁਬਾਰਾ ਵੋਟਾਂ ਪੈਣਗੀਆਂ। ਕਾਦੀਆਂ 'ਚ 15 ਸੀਟਾਂ ਵਿੱਚੋਂ 6 ਸ਼੍ਰੋਮਣੀ ਅਕਾਲੀ ਦਲ, 4 ਕਾਂਗਰਸ, 2 ਆਮ ਆਦਮੀ ਪਾਰਟੀ ਤੇ 1 ਬੀਜੇਪੀ ਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਨੇ। ਹੁਸ਼ਿਆਰਪੁਰ ਦੇ ਸ਼ਾਮ 84 ਮਿਊਂਸੀਪਲ ਕੌਂਸਲ ਦੀਆਂ 9 ਸੀਟਾਂ ਵਿੱਚੋਂ 6 ਆਮ ਆਦਮੀ ਪਾਰਟੀ ਨੇ, 2 ਕਾਂਗਰਸ ਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇੱਕ ਸਮਝੌਤੇ ਤੇ ਦਸਤਖਤ ਕੀਤੇ ਜਾਣ ਦੀ ਉਮੀਦ ਜ਼ਾਹਰ ਕੀਤੀ ਹੈ। ਇਸ ਤੋਂ ਬਾਅਦ ਹਰਮੁਸ ਪੰਜੋੜ ਸਾਰਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਸ੍ਰੀ ਟਰੰਪ ਨੇ ਇਹ ਐਲਾਨ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੀਤਾ। ਉਧਰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਵਾਗਈ ਨੇ ਕਿਹਾ ਕਿ ਇੱਕ ਸਮਝੌਤੇ ਤੇ ਤੁਰੰਤ ਦਸਤਖਤ ਕੀਤੇ ਜਾਣ ਦੀ ਕੋਈ ਉਮੀਦ ਨਹੀਂ ਹੈ। ਇਹ ਸਮਝੌਤਾ ਅੱਜ ਨਹੀਂ ਹੋਵੇਗਾ ਪਰ ਆਉਣ ਵਾਲੇ ਦਿਨਾਂ 'ਚ ਸੰਭਵ ਹੋ ਸਕਦਾ ਹੈ। ਭਾਰਤ ਨੇ ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ 3 ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਭਾਰਤ ਨੇ 22 ਓਵਰਾਂ ਅਤੇ 5 ਗੇਂਦਾਂ ਵਿੱਚ 195 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਭਾਰਤ ਤੇ ਅਫਗਾਨਿਸਤਾਨ ਵਿਚਕਾਰ ਦੂਜਾ ਇੱਕ ਰੋਜ਼ਾ ਮੈਚ 17 ਜੂਨ ਨੂੰ ਲਖਨਊ 'ਚ ਖੇਡਿਆ ਜਾਵੇਗਾ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਪਾਕਿਸਤਾਨ ਨਾਲ ਹੋਵੇਗਾ। ਇਹ ਗਰੁੱਪ ਏ ਮੈਚ ਬਰਮਿੰਗਮ ਦੇ ਐਸ ਵੈਸਟਰਨ ਵਿਖੇ ਭਾਰਤੀ ਸਮੇਂ ਮੁਤਾਬਕ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਖੇਤਰੀ ਤੇ ਆਲਮੀ ਮੁੱਦਿਆਂ ਤੇ ਦੁਵੱਲੀ ਗੱਲਬਾਤ ਤੇ ਇੰਡੀਆ ਇਨੋਵੇਟ ਦਾ ਉਦਘਾਟਨ ਕਰਨਗੇ। ਇਸਰੋ ਮੁਖੀ ਵੀ ਨਾਰਾਇਣਨ ਨੇ ਕਿਹਾ ਭਾਰਤੀ ਪੁਲਾੜ ਖੋਜ ਸੰਗਠਨ ਚੰਦਰਮਾ ਤੇ 200 ਦਿਨਾਂ ਲਈ ਕੰਮ ਕਰਨ 'ਚ ਸਮਰੱਥ ਲੈਂਡਰ ਵਿਕਸਿਤ ਕਰ ਰਿਹਾ। ਭਾਰਤ ਨੇ ਧਰਮਸ਼ਾਲਾ 'ਚ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਗਮ 'ਚ ਪਾਕਿਸਤਾਨ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1।

ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:40 ਤੇ 22 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸਦਾ ਬਹਾਰ ਨਗਮੇ। ਜੀ ਦੋਸਤੋ, ਹੁਣ ਚੱਲਦੇ ਹਾਂ 70 ਤੋਂ ਲੈ ਕੇ 90 ਦੇ ਦਹਾਕੇ ਦੀਆਂ ਹਿੰਦੀ ਫਿਲਮਾਂ ਦੇ ਸਦਾਬਹਾਰ ਨਗਮਿਆਂ ਵੱਲ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਲਮ ਬਲੈਕਮੇਲ ਦੇ ਵਿੱਚੋਂ ਲਿਆਏ ਗਏ ਇਸ ਗੀਤ ਨਾਲ, ਜਿਸ ਨੂੰ ਆਪਣੀ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ।

0: ਪਿਆਰੇ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸਵੇਰੇ 10 ਵਜੇ ਤੁਸੀਂ ਆਕਾਸ਼ਵਾਣੀ FM ਬਠਿੰਡਾ ਤੋਂ ਸੁਣੋਗੇ ਸਾਡੇ ਪਿਆਰੇ ਪਿਆਰੇ ਨਿੱਕੇ ਸਰੋਤਿਆਂ ਦੇ ਲਈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਹ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸਰਕਾਰੀ ਹਾਈ ਸਮਾਰਟ ਸਕੂਲ ਕਨ੍ਹੱਈਆ ਨਗਰ ਬਠਿੰਡਾ ਤੋਂ, ਜਿਸ 'ਚ ਪਿਆਰੇ ਪਿਆਰੇ ਵਿਦਿਆਰਥੀ ਆਪਣੇ ਦਿਲ ਦੀਆਂ ਗੱਲਾਂ, ਗੀਤ, ਕਵਿਤਾ, ਨਜ਼ਮਾਂ ਤੁਹਾਡੇ ਨਾਲ ਸਾਂਝਾ ਕਰਨਗੇ। ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਦੀ ਵੀ ਮੁਲਾਕਾਤਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਕਰਵਾਈਆਂ ਜਾਣਗੀਆਂ। ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 14 ਜੂਨ ਦਿਨ ਐਤਵਾਰ ਸਵੇਰੇ 10 ਵਜੇ।
1: ਦੋਸਤੋ, ਪ੍ਰੋਗਰਾਮ ਚੱਲ ਰਿਹਾ ਸਦਾਬਹਾਰ ਨਗਮੇ, ਸਮਾਂ 8:51 ਤੇ 50 ਸਕਿੰਟ ਦਾ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਦਾਬਹਾਰ ਨਗਮੇ ਵਿੱਚ ਅਗਲਾ ਨਗਮਾ। ਫਿਲਮ ਸਿਲਸਿਲਾ ਆਵਾਜ਼ ਅਮਿਤਾਬ ਬੱਚਨ ਤੇ ਨਾਲ ਲਤਾ ਮੰਗੇਸ਼ਕਰ ਜੀ।
2: ਮੈਂ ਔਰ ਮੇਰੀ ਤਨਹਾਈ, ਅਕਸਰ ਇਹ ਬਾਤਾਂ ਕਰਤੇ ਹੈ, तुम होती तो कैसा होता, तुम ये कहती तुम वो कहती, तुम इस बात पे हैरान होती तुम उस बात पे कितनी हंसती, तुम होती तो ऐसा होता, तुम होती तो वैसा होता। मैं और मेरी तन्हाई अक्सर ये बातें करते हैं।

प्रोग्राम ਦੇ ਵਿੱਚ ਪੇਸ਼ ਹੈ ਅਗਲਾ ਗੀਤ ਫਿਲਮ ਕਿਆਮਤ ਸੇ ਕਿਆਮਤ ਤੱਕ ਵਿੱਚੋਂ ਲਿਆ ਗਿਆ ਇਹ ਗੀਤ ਆਵਾਜ਼ ਅਲਕਾ ਯਾਗਨਿਕ ਦੇ ਨਾਲ ਉਦਿਤ ਨਾਰਾਇਣ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾ ਬਹਾਰ ਨਗਮੇ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:59 ਤੇ 42 ਸਕਿੰਟ ਦਾ ਤੇ ਠੀਕ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:20 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।

0: ਹਿੰਦ
1: ਜੈ ਹਿੰਦ।
0: ਸਾਥੀਓ, ਅੱਜ ਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ ਅਸੀਂ ਪਹੁੰਚੇ ਹਾਂ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਸ਼ਹਿਰ ਦੇ ਵਿੱਚ ਸਥਿਤ ਸਰਕਾਰੀ ਹਾਈ ਸਮਾਰਟ ਸਕੂਲ ਕਨਈਆ ਨਗਰ ਬਠਿੰਡਾ। ਬਿਲਡਿੰਗ ਜਿਹੜੀ ਹੈ ਉਹ 3 ਮੰਜ਼ਿਲਾ ਬਹੁਤ ਅੱਛੀ ਬਣੀ ਹੋਈ ਬਿਲਡਿੰਗ ਹੈ ਤੇ ਇਸ ਬਿਲਡਿੰਗ ਦੇ ਵਿੱਚ ਤਾਰੇ ਜਿਹੜੇ ਹੈ ਨਿੱਕੇ ਨਿੱਕੇ ਉਹ ਚਮਕ ਰਹੇ ਹੈ ਤੇ ਸਾਡੇ ਸਾਹਮਣੇ ਖੜੇ ਹੈ।

ਅੱਜ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਦਾ ਆਖਰੀ ਦਿਨ ਹੈ ਤਾਂ ਬੱਚੇ ਜਿਹੜੇ ਉਹ ਬੜੇ ਖੁਸ਼ ਨੇ। ਅੱਜ ਇਹਨਾਂ ਦੀ ਖੁਸ਼ੀ ਦਾ ਇੱਕ ਹੋਰ ਕਾਰਨ ਵੀ ਹੈ ਕਿਉਂਕਿ ਅੱਜ ਇਹਨਾਂ ਨੂੰ ਛੁੱਟੀ ਦਿੱਤੀ ਗਈ ਕਿ ਇਹ ਆਪਣੀ ਵਰਦੀ ਭਾਵੇਂ ਨਾ ਪਾ ਕੇ ਆਉਣ ਤੇ ਘਰ ਦੇ ਕੱਪੜੇ ਜਾਂ ਸੋਹਣੇ ਕੱਪੜੇ ਪਾ ਕੇ ਆ ਸਕਦੇ ਆ। ਤੋ ਬੱਚੇ ਜਿਹੜੇ ਉਹ ਆਪਣੇ ਮਨ ਪਸੰਦੀਦਾ ਵਰਦੀਆਂ ਚ ਸਜੇ ਤਜੇ ਸਾਡੇ ਨਾਲ ਨੇ। ਬੱਚੋ ਕੀ ਨਾਂ ਹੈ ਤੁਹਾਡੇ ਸਕੂਲ ਦਾ? ਬੋਲੋ ਜੀ। ਇਸ ਸਕੂਲ ਦੇ ਬੱਚੇ ਪਿਆਰੇ ਪਿਆਰੇ ਨਿੱਕੇ ਨਿੱਕੇ ਤਾਰੇ ਸਾਡੇ ਨਾਲ ਹੈ ਤੇ ਇਹ ਬੱਚੇ ਬੜੇ ਹੀ ਪਿਆਰੇ ਨੇ। ਇੱਕ ਬੱਚੀ ਜਿਹੜੀ ਉਹ ਬੜੀ ਖੁਸ਼ ਹੈ, ਮੁਸਕੁਰਾ ਰਹੀ ਹੈ, ਗੀਤ ਕਵਿਤਾ ਗਜ਼ਲ ਨਜ਼ਮ ਆਪਣੀਆਂ ਇਹ ਸਾਨੂੰ ਸੁਣਾਉਣਗੇ ਤੇ ਰੇਡੀਓ ਤੋਂ ਤੁਹਾਡਾ ਪ੍ਰੋਗਰਾਮ ਇਹ ਚੱਲੇਗਾ, ਤੁਹਾਨੂੰ ਪਤਾ ਹੈ ਜੀ? ਹਾਂ, ਤੇ ਫਿਰ ਅਸੀਂ ਸ਼ੁਰੂਆਤ ਪਹਿਲਾਂ ਕਰਾਂਗੇ ਪ੍ਰਾਰਥਨਾ ਤੋਂ, ਠੀਕ ਹੈ? ਤੁਹਾਡੇ ਸਕੂਲ ਚ ਕਿਹੜੀ ਪ੍ਰਾਰਥਨਾ ਹੁੰਦੀ ਹੈ ਬਈ?

0: ਜੀ ਬਹੁਤ ਅੱਛੇ ਹੋ ਤੇ ਅਸੀਂ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਕਿ ਸਾਨੂੰ ਉਹ ਬਹੁਤ ਸਾਰੀ ਵਿੱਦਿਆ ਪੜ੍ਹਾਈ ਦੇਵੇ ਤੇ ਅਸੀਂ ਵਧੀਆ ਪੜ੍ਹ ਕੇ ਵਧੀਆ ਮੁਕਾਮਾਂ ਤੇ ਪਹੁੰਚੀਏ। ਬੱਚੇ ਜਿਹੜੇ ਆ ਸਾਡੇ ਨਾਲ ਹੈ, ਸਭ ਤੋਂ ਛੋਟਾ ਬੱਚਾ ਇੱਕ ਸਾਡੇ ਨਾਲ ਹੈ ਰਾਜੇ, ਕੀ ਨਾਂ ਹੈ ਤੁਹਾਡਾ?
1: ਦਿਸ਼ਾਨ।
0: ਦਿਸ਼ਾਨ ਤੁਸੀਂ ਕਿਹੜੀ ਕਲਾਸ ਚੋਂ?
1: 6th ਵੀ।
0: 6th ਦੇ ਵਿੱਚੋਂ ਤੇ ਅੱਜ ਤੁਹਾਨੂੰ ਛੁੱਟੀਆਂ ਦਾ ਕੰਮ ਮਿਲ ਗਿਆ ਫਿਰ?
1: ਹਾਂਜੀ।
0: ਕਿੰਨਾ ਕੁ ਮਿਲਿਆ?
1: 6 lesson।
0: 6 lesson ਮਿਲੇ ਆ। ਤੁਹਾਨੂੰ ਇਹ ਘੱਟ ਲੱਗਦਾ ਕਿ ਵੱਧ ਲੱਗਦਾ?
1: ਥੋੜਾ
0: ਲੱਗਦਾ। ਇਹਦਾ ਮਤਲਬ ਫਿਰ ਤੁਸੀਂ 6 lesson 6 ਦਿਨਾਂ ਚ ਖਤਮ ਕਰ ਦੋਗੇ, ਹੈ ਨਾ? ਬਾਕੀ ਦੇ ਦਿਨਾਂ ਚ ਕੀ ਕਰੋਗੇ ਛੁੱਟੀਆਂ ਚ? ਕੀ ਸੋਚਿਆ?
1: ਦੂਜੇ ਸਬਜੈਕਟ ਦਾ ਕੰਮ
0: ਕਰਾਂਗੇ। ਇਹ ਬੱਚੇ ਨੇ ਤਾਂ ਸੋਚਿਆ ਵੀ ਇਹ ਤਾਂ ਪੜੂਗਾ ਹੀ, ਤੇ ਦਿਸ਼ਾਨ ਅਸੀਂ ਤੁਹਾਡੇ ਤੋਂ ਕਵਿਤਾ, ਗੀਤ, ਗਜ਼ਲ, ਨਜ਼ਮ ਵੀ ਸੁਣਾਂਗੇ, ਪਰ ਹੋਰ ਬੱਚੇ ਵੀ ਸਾਡੇ ਨਾਲ ਹੈ। ਤੁਹਾਡਾ ਕੀ ਨਾਂ?
1: ਗੋਵਿੰਦ।
0: ਗੋਵਿੰਦ, ਤੁਸੀਂ ਛੁੱਟੀਆਂ ਚ ਕਿੱਥੇ ਜਾਓਗੇ? ਕਿਤੇ ਘੁੰਮਣ ਵੀ ਜਾਣਾ?
1: ਨਹੀਂ।
0: ਅੱਛਾ, ਘੁੰਮਣ ਨਹੀਂ ਜਾਓਗੇ, ਫਿਰ ਸ਼ਹਿਰ ਚ ਹੀ ਰਹੋਗੇ, ਆਪਣੇ ਘਰੇ ਹੀ ਰਹੋਗੇ? ਕੀ ਕਰੋਗੇ ਘਰੇ ਫਿਰ?
1: ਸਕੂਲ ਦਾ ਕੰਮ।
0: ਇਹ ਬੱਚੇ ਬੜੇ ਸਿਆਣੇ ਨੇ, ਦਿਸ਼ਾਨ ਤੇ ਗੋਵਿੰਦ, ਇਹਨਾਂ ਨੇ ਸੋਚ ਲਿਆ ਹੈ ਇਹ ਸਕੂਲ ਦਾ ਕੰਮ ਘਰੇ ਰਹਿ ਕੇ ਕਰਨਗੇ। ਬੱਚੀਆਂ ਵੀ ਸਾਡੇ ਨਾਲ ਹੈ। ਤੁਹਾਡਾ ਕੀ ਨਾਮ ਬੱਚੇ?
1: ਏਕਮਜੋਤ ਕਾ।
0: ਏਕਮਜੋਤ ਤੇ ਨਾਲ ਏਕਮ ਦੀ ਸਹੇਲੀ ਵੀ ਹੈ
1: ਅੰਕਿਤਾ ਕੁਮਾਰੀ।
0: ਅੰਕਿਤਾ ਕੁਮਾਰੀ ਵੀ ਹੈ। ਏਕਮ, ਤੁਸੀਂ ਕਿਹੜੇ ਟੀਚਰ ਤੋਂ ਜਿਆਦਾ ਖੁਸ਼ ਹੁੰਦੇ ਹੋ? ਤੁਹਾਨੂੰ ਲੱਗਦਾ ਵੀ ਆਹ ਸਬਜੈਕਟ ਪੜ੍ਹ ਕੇ ਇਸ ਟੀਚਰ ਕੋਲੋਂ ਪੜ੍ਹ ਕੇ ਮੈਨੂੰ ਬਹੁਤ ਵਧੀਆ ਲੱਗਦਾ ਹੈ? ਦੱਸੋ।
1: ਇੰਗਲਿਸ਼ ਦੇ ਸਰ ਹੈ ਸਾਡੇ ਜਗਰੂਪ ਸਰ।
0: ਤੁਹਾਡੇ ਨੰਬਰ ਕਿਹੜੇ ਵਿਸ਼ੇ ਚ ਵਧੀਆ ਆਉਂਦੇ ਆ?
1: ਇੰਗਲਿਸ਼।
0: ਇੰਗਲਿਸ਼ ਚ ਵਧੀਆ ਆਉਂਦੇ ਆ। ਤੇ ਹੁਣ ਕਿੰਨਵੀਂ ਕਲਾਸ ਚੋਂ?
1: 6th ਬੀ।
0: ਤੇ ਪੰਜਵੀਂ ਚ ਕਿੰਨੇ ਨੰਬਰ ਆਏ ਸੀ?
1: 95%।
0: ਓਰੇ ਵਾਹ, ਓਰੇ ਵਾਹ। ਅੰਕਿਤਾ, ਤੁਹਾਨੂੰ ਕਿਹੜਾ ਸਬਜੈਕਟ ਪਸੰਦ ਹੈ ਬਈ?
1: ਮੈਨੂੰ ਪੰਜਾਬੀ।
0: ਕੌਣ ਪੜਾਉਂਦਾ?
1: ਸੁਨੀਤਾ ਮੈਮ।
0: ਤੁਸੀਂ ਛੁੱਟੀਆਂ ਚ ਕੀ ਸੋਚਿਆ, ਕੀ ਕਰੋਗੇ? ਏਕਮ ਦੇ ਘਰੇ ਜਾਓਗੇ ਜਾਂ ਏਕਮ ਤੁਹਾਡੇ ਘਰੇ ਆਊਗੀ ਜਾਂ ਕਿਤੇ ਬਾਹਰ ਘੁੰਮਣ ਜਾਓਗੇ? ਕੀ ਸੋਚਿਆ?
1: ਕਿਤੇ ਨੀ ਜਾਵਾਂਗੇ, ਘਰੇ ਬਹਿ ਕੇ ਪੜਾਂਗੇ।
0: ਗਰਮੀ ਬਹੁਤ ਹੈ ਇਸ ਲਈ?
1: ਹਾਂਜੀ, ਕਿਉਂਕਿ ਸਵੇਰ ਸ਼ਾਮ ਖੇਡਾਂਗੇ ਤੇ ਦੁਪਹਿਰ ਨੂੰ ਜਦੋਂ ਕੁਝ ਮਤਲਬ ਕਿ ਮੈਂ ਜਿਹੜਾ ਕੰਮ ਹੈ ਸਕੂਲ ਦਾ ਉਹ ਕਰਾਂਗੇ, ਜੇ ਸਵੇਰ ਚਾਟ ਚੂਟ ਬਣਾਵਾਂਗੇ ਉਹ ਕੰਮ ਕਰਾਂਗੇ ਦੁਪਹਿਰ ਚ।
0: ਅੱਛਾ, ਪਿਛਲੀ ਛੁੱਟੀਆਂ ਚ ਕੀ ਕੁਝ ਕੀਤਾ ਸੀ, ਯਾਦ ਕਰੋ?
1: ਪਿਛਲੀ ਛੁੱਟੀਆਂ ਚ ਅਸੀਂ ਨਾਨਕੇ ਗਏ ਸੀ।
0: ਕਿਹੜੇ ਪਿੰਡ, ਸ਼ਹਿਰ ਨਾਨਕੇ ਤੁਹਾਡੇ?
1: ਬਿਹਾਰ।
0: ਅੱਛਾ, ਉੱਥੇ ਕਿਹੜਾ ਸੂਬਾ, ਕਿਹੜੇ ਜ਼ਿਲ੍ਹੇ ਚੋਂ?
1: ਅਸੀਂ ਦਰਭੰਗਾ।
0: ਦਰਭੰਗਾ ਜ਼ਿਲ੍ਹੇ ਚ ਫਿਰ ਤੁਸੀਂ ਗਏ ਨਾਨਕੇ। ਉੱਥੇ ਤੁਹਾਡੇ ਨਾਨਕੇ ਕੀ ਪਸੰਦ ਆਉਂਦਾ ਤੁਹਾਨੂੰ ਕਰਨਾ ਬਈ?
1: ਮੈਨੂੰ ਉਧਰ ਹਰਿਆਲੀ ਹੁੰਦੀ ਹੈ ਤੇ ਨਾਨਕੇ ਸਾਰੇ ਹੁੰਦੇ ਨੇ, ਫਿਰ ਜਿਵੇਂ ਕਿ ਫਿਰ ਸਾਰੇ ਜਦੋਂ ਹੁੰਦੇ ਨੇ ਤੇ ਪਿਆਰ ਹੁੰਦਾ ਤੇ ਇਸ ਕਰਕੇ ਉਧਰ ਵਧੀਆ ਲੱਗਦਾ ਹੈ।
0: ਵਾਹ ਵਾਹ ਵਾਹ। ਇੱਕ ਬੱਚੀ ਹੈ, ਤੁਸੀਂ ਵੀ ਨਾਨਕੇ ਜਾਓਗੇ?
1: ਯੈਸ।
0: ਕਿਹੜੇ ਸ਼ਹਿਰ ਹੈ, ਪਿੰਡ ਹੈ ਤੁਹਾਡੇ ਨਾਨਕੇ?
1: ਮੁਕਤਸਰ।
0: ਮੁਕਤਸਰ ਤੇ ਨਾਨਕੇ ਕੌਣ ਤੁਹਾਡਾ ਇੰਤਜ਼ਾਰ ਕਰ ਰਿਹਾ ਇਸ ਵੇਲੇ? ਕੌਣ ਤੁਹਾਨੂੰ ਕਹਿੰਦਾ ਵੀ ਛੁੱਟੀਆਂ ਹੋਣ ਵਾਲੀ ਹੈ, ਬੱਚੇ ਆ ਜਾਓ?
1: ਮਾਮਾ।
0: ਮਾਮਾ ਜੀ, ਤੁਹਾਡਾ ਕੀ ਨਾਂ?
1: ਰਾਖੀ।
0: ਰਾਖੀ।

0: ਤੁਸੀਂ ਇਹ ਦੱਸੋ, ਇੱਥੋਂ ਤੁਸੀਂ ਸਕੂਲ ਦਾ ਕੰਮ ਲੈ ਲਿਆ ਟੀਚਰਸ ਤੋਂ?
1: ਯੈਸ।
0: ਕਿੰਨੇ ਪੇਜਾਂ ਦਾ ਮਿਲ ਗਿਆ, ਕਿੰਨੇ ਕੰਮ ਮਿਲਿਆ ਦੱਸੋ ਸਾਨੂੰ?
1: 6।
0: ਸਾਰੇ ਸਬਜੈਕਟਾਂ ਦਾ ਮਿਲਿਆ?
1: ਹਾਂਜੀ।
0: ਅੱਛਾ, ਤੇ ਤੁਹਾਨੂੰ ਇੱਥੇ ਕੀ ਕਰਨਾ ਪਸੰਦ ਹੈ ਸਕੂਲ ਦੇ ਵਿੱਚ? ਸਭ ਤੋਂ ਜ਼ਿਆਦਾ ਤੁਹਾਨੂੰ ਕੀ ਕਰਨਾ ਅੱਛਾ ਲੱਗਦਾ ਸਕੂਲ 'ਚ?
1: ਪੜ੍ਹਾਈ।
0: ਪੜ੍ਹਾਈ ਕਿਹੜੇ ਸਬਜੈਕਟ ਦੀ?
1: ਪੰਜਾਬੀ।
0: ਕਿਹੜੇ ਮੈਡਮ ਪੰਜਾਬੀ ਪੜ੍ਹਾਉਂਦੇ ਆ?
1: ਸੁਨੀਤਾ ਮੈਮ।
0: ਸੁਨੀਤਾ ਮੈਡਮ ਪੰਜਾਬੀ ਪੜ੍ਹਾਉਂਦੇ ਆ। ਅੱਛਾ, ਅਸੀਂ ਸੁਨੀਤਾ ਮੈਮ ਨੂੰ ਜ਼ਰੂਰ ਮਿਲਣਾ ਚਾਹਾਂਗੇ। ਬੱਚੇ ਪੰਜਾਬੀ ਵਾਲੇ ਸੁਨੀਤਾ ਮੈਮ ਦਾ ਬਹੁਤ ਨਾਂ ਲੈ ਰਹੇ ਆ। ਇੱਕ ਹੋਰ ਬੱਚੀ ਸਾਡੇ ਨਾਲ ਹੈ, ਕੀ ਤੁਹਾਡਾ ਕੀ ਨਾਂ?
2: ਮਾਹੀ।
0: ਮਾਹੀ, ਤੁਸੀਂ ਇਹ ਸਾਨੂੰ ਦੱਸੋ ਵੀ ਸਕੂਲ 'ਚ ਤੁਸੀਂ ਕਿਵੇਂ ਆਉਂਦੇ ਹੋ ਘਰੋਂ?
2: ਪੈਦਲ ਆਉਂਦੇ।
0: ਤੁਹਾਨੂੰ ਪੈਦਲ ਆਉਣਾ ਪਸੰਦ ਹੈ ਕਿ ਤੁਹਾਨੂੰ ਲੱਗਦਾ ਵੀ ਕੋਈ ਤੁਹਾਨੂੰ ਸਾਧਨ ਮਿਲ ਜਾਣਾ ਚਾਹੀਦਾ ਹੈ, ਕੋਈ ਮੋਟਰਸਾਈਕਲ, ਸਕੂਟਰ ਜਾਂ ਆਟੋ?
2: ਪੈਦਲ ਆਉਣਾ ਪਸੰਦ ਹੈ।
0: ਪੈਦਲ ਆਉਣਾ ਪਸੰਦ ਹੈ, ਕਿਉਂ ਪੈਦਲ ਕਿਉਂ ਆਉਣਾ?
2: ਉਹਦੇ ਨਾਲ ਐਕਸਰਸਾਈਜ਼ ਵੀ ਹੁੰਦੀ ਹੈ, ਪੈਰਾਂ ਸਹੀ ਰਹਿੰਦੇ, ਸਹੀ ਸਵੇਰੇ ਸਵੇਰੇ।
0: ਬਿਲਕੁਲ ਬਿਲਕੁਲ, ਮਾਹੀ ਨੇ ਬਹੁਤ ਅੱਛੀ ਗੱਲ ਆਖੀ। ਬੱਚੋ, ਜਦੋਂ ਆਪਾਂ ਪੈਦਲ ਲਾਉਂਦੇ ਹਾਂ ਸਕੂਲੇ ਸਾਡੀ ਕਸਰਤ ਹੋ ਜਾਂਦੀ ਹੈ ਨਾ, ਵੈਸੇ ਵੀ ਜਦੋਂ ਆਪਾਂ ਕੋਈ ਗੇਮ ਖੇਡਦੇ ਹਾਂ ਤਾਂ ਉਸ ਤੋਂ ਪਹਿਲਾਂ ਅਸੀਂ ਆਪਣੇ ਸਰੀਰ ਨੂੰ ਗਰਮ ਕਰਨਾ ਹੁੰਦਾ ਹੈ ਨਾ, ਵਾਰਮ ਅਪ ਕਰਨਾ ਹੁੰਦਾ, ਤੇ ਮਾਹੀ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਪੈਦਲ ਲਾਉਣਾ ਇੱਕ ਬਹੁਤ ਅੱਛੀ ਕਸਰਤ ਹੈ। ਜਿਹੜਾ ਵੀ ਬੱਚਾ ਸਕੂਲ ਦੇ ਥੋੜਾ ਨੇੜੇ ਰਹਿੰਦਾ ਤੇ ਉਹ ਪੈਦਲ ਆ ਸਕਦਾ, ਤਾਂ ਤੁਹਾਨੂੰ ਲੱਗਦਾ ਵੀ ਉਸ ਨੂੰ ਪੈਦਲ ਆਉਣਾ ਚਾਹੀਦਾ? ਯੈਸ। ਚਲੋ, ਤੁਹਾਡੀ ਗੱਲ ਮੰਨਣਗੇ ਬਾਕੀ ਬੱਚੇ ਜਿਹੜੇ ਸੁਣ ਰਹੇ ਆ, ਕੋਸ਼ਿਸ਼ ਕਰਨਗੇ ਪੈਦਲ ਆਉਣਗੇ। ਇੱਕ ਹੋਰ ਬੱਚਾ ਸਾਡੇ ਨਾਲ ਹੈ, ਤੁਹਾਡਾ ਕੀ ਨਾਂ?
3: ਸੋਨੀਆ।
0: ਸੋਨੀਆ, ਤੁਸੀਂ ਇਹ ਦੱਸੋ ਵੀ ਇੱਥੇ ਸਕੂਲ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਕਿਹੜੇ ਸਮੇਂ ਲੱਗਦਾ ਹੈ? ਸ਼ੁਰੂ 'ਚ ਵਧੀਆ ਲੱਗਦਾ ਹੈ ਪ੍ਰਾਰਥਨਾ ਵੇਲੇ, ਪੜ੍ਹਨ ਵੇਲੇ, ਅੱਧੀ ਛੁੱਟੀ ਵੇਲੇ, ਜਾਂ ਫਿਰ ਜਦੋਂ ਸਾਰੀ ਛੁੱਟੀ ਦੀ ਘੰਟੀ ਵੱਜ ਜਾਂਦੀ ਉਦੋਂ ਵਧੀਆ ਲੱਗਦਾ?
3: ਸਰ ਜੀ, ਪੜ੍ਹਨ 'ਚ।
0: ਕਿਹੜੇ ਸਬਜੈਕਟ ਪੜ੍ਹਨ 'ਚ ਵਧੀਆ ਲੱਗਦਾ?
3: ਸਰ ਜੀ, ਮੈਥ।
0: ਬਈ, ਮੈਥ ਤੋਂ ਤੁਹਾਨੂੰ ਡਰ ਨਹੀਂ ਲੱਗਦਾ?
3: ਨਾ ਸਰ।
0: ਅੱਛਾ, ਮੈਥ ਕੌਣ ਪੜਾਉਂਦਾ ਤੁਹਾਨੂੰ?
3: ਲਖਵੀਰ ਸਰ।
0: ਲਖਵੀਰ ਸਰ ਪੜਾਉਂਦੇ ਆ? ਅੱਛਾ, ਲਖਵੀਰ ਸਰ ਮੈਥ ਜਦੋਂ ਪੜਾਉਂਦੇ ਆ ਤਾਂ ਉਹ ਪਿਆਰ ਨਾਲ ਪੜਾਉਂਦੇ ਆ ਕਿ ਕੋਲੇ ਡੰਡਾ ਵੀ ਰੱਖਦੇ ਆ?
3: ਸਰ ਜੀ, ਪਿਆਰ ਨਾਲ ਪੜਾਉਂਦੇ
0: ਆ। ਅੱਛਾ, ਤਾਂ ਹੀ ਤੁਹਾਨੂੰ ਪੜ੍ਹਨਾ ਪਸੰਦ ਹੈ। ਤੇ ਮੈਥ ਦੇ ਵਿੱਚ ਤੁਹਾਡੇ ਕਿੰਨੇ ਨੰਬਰ ਆਏ ਪਿਛਲੀ ਜਮਾਤ?
3: ਸਰ ਜੀ, ਯਾਦ।
0: ਹਾਂ, ਮਤਲਬ ਕਾਫੀ ਆਏ ਜੀ, ਬਹੁਤ ਅੱਛਾ ਗੱਲ ਹੈ ਇਹ। ਤੇ ਮੈਥ ਵੀ ਪੜ੍ਹਨਾ, ਤੇ ਸਬਜੈਕਟ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਡਰਾਉਂਦਾ ਹੈ ਉਹ ਕਿਹੜਾ, ਜਿਹੜਾ ਤੁਹਾਨੂੰ ਲੱਗਦਾ ਵੀ ਆਹ ਨਹੀਂ ਮੈਂ ਪੜ੍ਹਨਾ, ਇਹ ਤਾਂ ਮੈਨੂੰ ਡਰ ਲੱਗਦਾ?
3: ਸਰ ਜੀ, ਇੰਗਲਿਸ਼ ਥੋੜੀ ਔਖੀ।
0: ਇੰਗਲਿਸ਼ ਥੋੜੀ ਔਖੀ ਲੱਗਦੀ ਹੈ। ਉਸ ਬੱਚੇ ਨੇ ਕਿਹਾ ਕਿ ਜਗਰੂਪ ਸਰ ਬਹੁਤ ਵਧੀਆ ਇੰਗਲਿਸ਼ ਪੜ੍ਹਾਉਂਦੇ ਆ, ਆਪਾਂ ਜਗਰੂਪ ਸਰ ਨੂੰ ਕਵਾਂਗੇ ਵੀ ਤੁਹਾਡੇ ਤੇ ਵੀ ਮਿਹਨਤ ਕਰਿਆ ਕਰਨ, ਹੈ ਨਾ? ਕਿਹੜੀ ਕਲਾਸ ਚੋਂ ਤੁਸੀਂ?
3: 6ਵੀਂ ਬੀ।
0: 6ਵੀਂ ਬੀ ਚੋਂ? ਤੁਹਾਡੇ ਇੱਥੇ ਸਕੂਲ 'ਚ 6ਵੀਂ ਜਮਾਤ ਦੇ ਕਿੰਨੇ ਸੈਕਸ਼ਨ ਹੈ?
3: ਸਰ ਜੀ, 2।
0: 2 ਸੈਕਸ਼ਨ ਨੇ, ਠੀਕ ਹੈ। ਤੇ ਹੁਣ ਕਿਹੜਾ ਬੱਚਾ ਸਾਨੂੰ ਕਵਿਤਾ ਸੁਣਾਏਗਾ? ਬਈ, ਕਵਿਤਾ ਵਾਲੇ ਬੱਚੇ ਆ ਸੀਗੇ, ਸ਼ਾਬਾਸ਼। ਕਵਿਤਾ ਇੱਕ ਬੱਚੀ ਸਾਨੂੰ ਕਵਿਤਾ ਸੁਣਾਏਗੀ। ਰਾਜੇ, ਕੀ ਨਾਂ ਹੈ ਤੁਹਾਡਾ?
3: ਅਮਨਦੀਪ ਕੌਰ।
0: ਅਮਨਦੀਪ, ਕਿਹੜੀ ਜਮਾਤ ਚੋਂ ਤੁਸੀਂ?
3: 9th A।
0: 9th A ਦੇ ਵਿੱਚ? ਤੇ ਤੁਸੀਂ ਦੱਸੋ ਸਾਨੂੰ 8ਵੀਂ 'ਚ ਤੁਹਾਡੇ ਕਿੰਨੇ ਨੰਬਰ ਆਏ? ਬਈ,
3: 90%।
0: 90%। ਤੁਸੀਂ ਖੁਸ਼ ਸੀ ਕਿ ਤੁਹਾਨੂੰ ਲੱਗਦਾ ਸੀ ਵੀ ਹੋਰ ਆਣੇ ਚਾਹੀਦੇ ਸੀ?
3: ਸਰ ਜੀ, ਹੋਰ ਆ ਸਕਦੇ ਸੀਗੇ ਵੈਸੇ, ਪਰ ਮੈਂ ਖੁਸ਼ ਹਾਂ 90% ਵਿੱਚ ਵੀ।
0: ਵੈਰੀ ਗੁੱਡ, ਅਸੀਂ ਤੁਹਾਡੀ ਆ ਗੱਲ ਸੁਣ ਕੇ ਖੁਸ਼ ਆ। ਬੱਚਿਓ, ਨੰਬਰ 90% ਕਿੰਨੇ ਹੁੰਦੇ ਆ, ਜ਼ਿਆਦਾ ਹੁੰਦੇ ਆ ਕਿ ਘੱਟ ਆ? ਬੱਚੇ ਜਿਹੜੇ ਨੇ, ਕਿਉਂਕਿ ਇਹ ਚਾਹੁੰਦੇ ਅਸੀਂ 90 ਤੋਂ ਵੀ ਵੱਧ ਲਈਏ, ਇਸ ਲਈ ਘੱਟ ਕਹਿ ਰਹੇ ਆ। ਪਰ ਬੱਚਿਓ, ਸਾਨੂੰ ਇਹ ਪਤਾ ਹੈ ਕਿ ਜ਼ਿੰਦਗੀ ਦੇ ਵਿੱਚ ਨੰਬਰ ਦੀ ਪਰਸੈਂਟੇਜ ਹੀ ਸਾਰਾ ਕੁਝ ਨਹੀਂ ਹੁੰਦੀ, ਹੈ ਨਾ? ਤੇ ਤੁਸੀਂ ਅੱਗੇ ਚੱਲ ਕੇ ਪੜ੍ਹਾਈ ਲਿਖਾਈ ਕਰਨੀ ਹੈ, ਖੇਡਾਂ 'ਚ ਵੀ ਭਾਗ ਲੈਣਾ, ਤੁਸੀਂ ਅੱਗੇ ਚੱਲ ਕੇ ਤੁਸੀਂ ਬਹੁਤ ਕੁਝ ਅਜਿਹਾ ਕਰਨਾ ਹੈ ਜੋ ਤੁਹਾਡੇ ਨੰਬਰਾਂ ਦੀ ਫੀਸਦ, ਨੰਬਰਾਂ ਦੀ ਪਰਸੈਂਟੇਜ ਨਹੀਂ ਕਰ ਸਕਦੀ, ਹੈ ਨਾ? ਜਿਵੇਂ ਕਿ ਇੱਕ ਬੱਚੀ ਜਿਹੜੀ ਹੈ ਇਹ ਸਾਨੂੰ ਕਵਿਤਾ ਸੁਣਾਏਗੀ। ਹੁਣ ਅਸੀਂ ਕਵਿਤਾ ਸੁਣਦੇ ਹਾਂ, ਬਾਕੀ ਦੀਆਂ ਗੱਲਾਂ ਫੇਰ ਕਰਾਂਗੇ। ਚਲੋ ਜੀ, ਸ਼ੁਰੂ ਕਰੋ ਬੱਚੇ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਨਦੀਪ ਕੌਰ ਹੈ, ਮੈਂ 9ਵੀਂ ਜਮਾਤ ਦੀ ਵਿਦਿਆਰਥਣ ਹਾਂ ਅਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਪੇਸ਼ ਹੋ ਰਹੀ ਹਾਂ। ਉੱਠੋ ਸ਼ੇਰੋ, ਹਿੰਮਤ ਫੜੋ, ਮੰਜ਼ਿਲ ਨੂੰ ਪਾਉਣਾ ਏ, ਮਿਹਨਤ ਦੇ ਨਾਲ ਜੱਗ ਤੇ ਉੱਤੇ ਨਾਮ ਚਮਕਾਉਣਾ ਏ, ਹਾਰ ਨਹੀਂ ਮੰਨਣੀ, ਅਸੀਂ ਅੱਗੇ ਵਧਦੇ ਜਾਣਾ ਏ, ਕਾਮਯਾਬੀ ਦਾ ਝੰਡਾ ਅਸੀਂ ਅੰਬਰਾਂ ਤੇ ਝੁਲਾਉਣਾ ਏ, ਕਿਤਾਬਾਂ ਸਾਡੀਆਂ ਸਾਥੀ ਨੇ ਤੇ ਕਲਮ ਸਾਡਾ ਹਥਿਆਰ, ਸਿੱਖਿਆ ਦੇ ਚਾਨਣ ਦੇ ਨਾਲ ਮਿਟੇਗਾ ਸਭ ਅੰਧਿਆਰ, ਆਲਸ ਨੂੰ ਛੱਡ ਕੇ ਅਸਾਂ ਹਰ ਪਲ ਸਫਲ ਬਣਾਉਣਾ ਏ, ਮਿਹਨਤ ਦੇ ਨਾਲ ਜੱਗ ਦੇ ਉੱਤੇ ਨਾਮ ਚਮਕਾਉਣਾ ਏ, ਰਾਹ ਦੇ ਵਿੱਚ ਮੁਸ਼ਕਿਲ ਆਉਣ ਭਾਵੇਂ ਲੱਖ ਤੂਫਾਨ ਹੋਣ, ਹੌਸਲੇ ਸਾਡੇ ਉੱਚੇ ਰਹਿਣਗੇ ਜਿਵੇਂ ਉੱਚੇ ਆਸਮਾਨ ਹੋਣ, ਡਰਨਾ ਨਹੀਂ, ਰੁਕਣਾ ਨਹੀਂ, ਅਸਾਂ ਹੱਸ ਕੇ ਮੁਸਕੁਰਾਉਣਾ ਏ, ਮਿਹਨਤ ਦੇ ਨਾਲ ਜੱਗ ਦੇ ਉੱਤੇ ਨਾਮ ਚਮਕਾਉਣਾ ਏ। ਧੰਨਵਾਦ।
0: ਜ਼ੋਰਦਾਰ ਤਾੜੀਆਂ ਬਈ ਜੀ। ਤੇ ਤੁਸੀਂ ਆਪਣਾ ਨਾਂ ਕਿਵੇਂ ਚਮਕਾਓਗੇ, ਕੀ ਸੋਚਿਆ ਤੁਸੀਂ ਅੱਗੇ ਚੱਲ ਕੇ, ਤੁਸੀਂ ਕਿਹੜੀ ਪੜ੍ਹਾਈ ਕਰਨੀ ਹੈ ਹੁਣ 10ਵੀਂ ਤੋਂ ਬਾਅਦ, ਤੇ ਕੀ ਬਣਨਾ ਚਾਹੁੰਦੇ ਹੋ?
3: ਸਰ, ਮੈਂ ਲਾਅ ਦੀ ਪੜ੍ਹਾਈ ਕਰਨਾ ਚਾਹੁੰਦੀ ਹਾਂ, ਕਮਰਸ ਲੈ ਕੇ, ਤੇ ਇੱਕ ਮੈਂ ਜੱਜ ਬਣਨਾ ਚਾਹੁੰਦੀ ਹਾਂ
0: ਜੀ। ਤੁਹਾਨੂੰ ਥੋੜਾ ਬਹੁਤ ਇਸ ਦੇ ਬਾਰੇ ਕੋਈ ਦੱਸਦਾ, ਗਾਈਡ ਕਰਦਾ ਕਿਵੇਂ ਤੁਸੀਂ ਇਹ ਲਾਅ ਦੀ ਪੜ੍ਹਾਈ ਕਿੱਥੇ ਕਰੋਗੇ ਤੇ ਜੱਜ ਕਿਵੇਂ ਬਣਿਆ ਜਾਂਦਾ, ਕੋਈ ਦੱਸਦਾ ਤੁਹਾਨੂੰ?
3: ਹਾਂਜੀ, ਮੇਰੀ ਸਿਸਟਰ ਵੀ ਉਹੀ ਕਰ ਰਹੀ ਹੈ, ਇਸ ਲਈ ਉਹਨਾਂ ਨੂੰ ਸਾਰਾ ਕੁਝ ਪਤਾ ਇਸ ਬਾਰੇ, ਤਾਂ ਮੈਂ ਉਹਨਾਂ ਤੋਂ ਪੁੱਛ ਲੈਣੀ ਹੁੰਦੀ ਆ।
0: ਵੈਰੀ ਗੁੱਡ। ਤੇ ਤੁਸੀਂ ਆਪਣੇ ਟੀਚਰਸ ਨੂੰ ਦੱਸਿਆ ਵੀ ਅਸੀਂ ਆਪ ਕਰਨਾ ਚਾਹੁੰਦੇ ਆ ਤੇ ਸਾਡੀ ਮਦਦ ਕਰੋ?
3: ਹਾਂਜੀ, ਜ਼ਰੂਰ ਦੱਸਿਆ ਹੋਇਆ।
0: ਤੇ ਤੁਹਾਡੇ ਕਿਹੜੇ ਟੀਚਰ ਹੈ ਤੁਹਾਨੂੰ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਨੇ ਪੜ੍ਹਾਈ ਦੇ ਨਾਲ ਨਾਲ?
3: ਸੁਮਨ ਸ਼ਰਮਾ ਮੈਮ ਤੇ ਸੁਮਨ ਬਾਂਸਲ ਮੈਮ।
0: ਵਾਹ ਜੀ ਵਾਹ, ਫਿਰ ਤਾਂ ਟੀਚਰਸ ਦਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ, ਇਹ ਤਾਂ ਸਾਨੂੰ ਚੰਗੀਆਂ ਗੱਲਾਂ ਦੱਸਦੇ ਨੇ ਕਿ ਅਸੀਂ ਪੜ੍ਹਨ ਤੋਂ ਬਾਅਦ ਕਰਨਾ ਕੀ,

0: ਜਾਣਾ ਕੀ ਹੈ, ਅਸੀਂ ਕਿਉਂ ਪੜ੍ਹ ਰਹੇ ਹਾਂ, ਹੈ ਨਾ ਜੀ। ਇੱਕ ਹੋਰ ਪਿਆਰਾ ਜਿਹਾ ਬੱਚਾ ਸੋਹਣੀ ਕਾਲੇ ਰੰਗ ਦੀ ਦਸਤਾਰ ਸਜਾਈ ਸਾਡੇ ਨਾਲ ਖੜਾ ਹੈ, ਅਸੀਂ ਨਾ ਜਾਣਦੇ ਹਾਂ, ਇਸ ਦਾ ਕੀ ਨਾਂ ਹੈ ਤੁਹਾਡਾ?
1: ਰਾਜਵੀਰ ਜੀ।
0: ਤੇ ਕਿਹੜੀ ਜਮਾਤ ਚ ਪੜ੍ਹਦੇ ਹੋ?
1: ਨੌਵੀਂ ਜੀ।
0: ਨੌਵੀਂ ਚ ਪੜ੍ਹਦੇ ਹੋ ਤੁਸੀਂ? ਤੇ ਤੁਹਾਨੂੰ ਪਤਾ ਸੀ ਕਿ ਅੱਜ ਰੇਡੀਓ ਵਾਲਿਆਂ ਨੇ ਆਉਣਾ ਹੈ, ਆਕਾਸ਼ਵਾਣੀ ਨੇ ਆਉਣਾ ਹੈ ਤੁਹਾਡੇ ਸਕੂਲ ਚ?
1: ਨਹੀਂ ਜੀ।
0: ਅੱਛਾ, ਤੇ ਗੀਤ ਪਰ ਤੁਹਾਨੂੰ ਪਹਿਲਾਂ ਹੀ ਯਾਦ ਰਹਿੰਦਾ ਹੈ?
1: ਉਹ ਤਾਂ ਹਾਂਜੀ, ਸ਼ੌਂਕ ਹੈ ਜੀ।
0: ਅੱਛਾ, ਸ਼ੌਂਕ ਹੈ ਤੁਹਾਨੂੰ? ਚਲੋ ਪਹਿਲਾਂ ਗੀਤ ਸੁਣਾ ਦਿਓ, ਫਿਰ ਆਪਾਂ ਗੀਤ ਦੀਆਂ ਗੱਲਾਂ ਵੀ ਕਰਾਂਗੇ। ਸੁਣਾ ਦਿਓ, ਸ਼ਾਬਾਸ਼ ਉੱਚੀ ਦੇਣ।
1: ਹੋ ਲਾਲ ਮੇਰੀ ਹੀ ਪੱਤ ਰੱਖਿਓ ਭਲਾ, ਝੂਲੇ ਲਾਲਨ ਸਿੰਧੜੀ ਦਾ ਸੇਵਨ ਦਾ, ਸਖੀ ਸ਼ਾਬਾਸ਼ ਕਲੰਦਰ ਦਮਾ ਦਮ ਮਸਤ ਕਲੰਦਰ, ਅਲੀ ਦਮ ਦਮ ਦੇ ਅੰਦਰ ਅਲੀ ਦਾ ਪਹਿਲਾ ਨੰਬਰ। ਹੋ ਹਿੰਦ ਸਿੰਧ ਪੀਰਾ ਤੇਰੀ ਨੌਬਤ ਬਾਜੈ, ਹਿੰਦ ਸਿੰਧ ਪੀਰਾ ਤੇਰੀ ਨੌਬਤ ਬਾਜੈ, ਨਾਲ ਬਾਜੈ ਭੜੀ ਆਲ ਭਲਾ ਝੂਲੇ ਲਾਲਨ ਸਿੰਧੜੀ ਦਾ ਸੇਵਨ ਦਾ, ਸਖੀ ਸ਼ਾਬਾਸ਼ ਕਲੰਦਰ ਦਮਾ ਦਮ ਮਸਤ ਕਲੰਦਰ ਅਲੀ ਦਮ ਦਮ ਦੇ ਅੰਦਰ। ਹੋ ਚਾਰ ਚਿਰਾਗ ਤੇਰੇ ਬਲਨ ਹਮੇਸ਼ਾ, ਚਾਰ ਚਿਰਾਗ ਤੇਰੇ ਬਲਨ ਹਮੇਸ਼ਾ, ਪੰਜਵਾਂ ਮੈਂ ਬਾਲਣ ਪੰਜਵਾਂ ਮੈਂ ਬਾਲਣ, ਆਈਓ ਭਲਾ ਝੂਲੇ ਲਾਲਨ ਸਿੰਧੜੀ ਦਾ ਸੇਵਨ ਦਾ, ਸਖੀ ਸ਼ਾਬਾਸ਼ ਕਲੰਦਰ ਦਮਾ ਦਮ ਮਸਤ ਕਲੰਦਰ। ਧੰਨਵਾਦ ਜੀ,
0: ਜ਼ੋਰਦਾਰ ਤਾੜੀਆਂ ਬਈ ਜੀ। ਵੈਰੀ ਗੁੱਡ। ਬੱਚੇ ਜਿਹੜੇ ਹੈ ਅੱਜ ਹੋਰ ਜ਼ਿਆਦਾ ਖੁਸ਼ ਨੇ, ਕਿਉਂਕਿ ਇਹਨਾਂ ਬੱਚਿਆਂ ਨੂੰ ਕੱਲ੍ਹ ਤੋਂ, ਅੱਜ ਜਦੋਂ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਤਾਂ ਅੱਜ 30 ਤਰੀਕ ਹੈ ਤੇ ਕੱਲ ਐਤਵਾਰ ਹੈ, ਤੇ ਉਸ ਤੋਂ ਬਾਅਦ 1 ਤਰੀਕ ਤੋਂ ਇਹਨਾਂ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਨੇ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਏਕਮਜੋਤ ਕੌਰ ਹੈ, ਮੈਂ 6ਵੀਂ ਬੀ ਜਮਾਤ ਦੀ ਵਿਦਿਆਰਥੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਪੰਜਾਬੀ ਦੀ ਕਵਿਤਾ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਤਿਰੰਗਾ। ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ, ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ। ਇੱਕ ਇੱਕ ਤਾਰ ਤੇਰੀ ਜਾਪੇ ਮੂੰਹ ਬੋਲਦੀ, ਮੂਲ ਹੈ ਆਜ਼ਾਦੀ ਸਾਡਾ ਲੂਹਾਂ ਵਿੱਚ ਤੋਲਦੀ, ਉੱਚਾ ਸਾਡਾ ਅੰਬਰਾਂ ਤੇ ਝੂਰ ਦਾ ਨਿਸ਼ਾਨ ਹੈ। ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ, ਤਿੰਨੇ ਰੰਗ ਇਕੱਠੇ ਹੋ ਕੇ ਏਕ ਤੁਹਾਨੂੰ ਦੱਸਦੇ, ਤੇਰੀ ਛਾਇਆ ਹੇਠ ਸਾਰੇ ਬਾਏ ਬਾਏ ਵੱਸਦੇ, ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਾਨ ਹੈ। ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਹੈ। ਧੰਨਵਾਦ।
0: ਬਹੁਤ ਅੱਛੇ, ਜ਼ੋਰਦਾਰ ਤਾੜੀਆਂ।
3: ਮੇਰਾ ਨਾਮ ਲਕਸ਼ਮੀ ਹੈ। ਨਮਸਕਾਰ ਜੀ, ਮੇਰਾ ਨਾਮ ਸ਼ਮੀਰਾ ਹੈ, ਹਮ ਦੋਨੋਂ 9ਵੀਂ A ਕਕਸ਼ਾ ਕੀ ਵਿਦਿਆਰਥੀ ਹੈ।
4: ਅੱਜ ਆਪਕੇ ਸਾਹਮਣੇ ਹੱਸ ਕਰ ਬੋਲੋ ਕਵਿਤਾ ਲੈ ਕੇ ਪੇਸ਼ ਹੋ ਰਹੇ ਹੈ। ਜਬ ਬੋਲੋ ਜਬ ਹੱਸ ਕਰ ਬੋਲੋ ਬਾਤੋ ਮੈਂ ਮਿਸਰੀ ਸੀ ਗੋਲੋ,
3: ਜਬ ਬੋਲੋ ਤਬ ਸੱਚ ਸੱਚ ਬੋਲੋ ਕਭੀ ਨਾ ਬਾਤੇ ਰਚ ਰਚ ਬੋਲੋ,
4: ਜਬ ਬੋਲੋ ਤਬ ਝੁਕ ਕਰ ਬੋਲੋ ਕਭੀ ਨਾ ਬਾਤੇ ਰਚ ਰਚ ਬੋਲੋ,
3: ਜਬ ਬੋਲੋ ਤਬ ਸੋਚ ਸਮਝ ਕਰ ਬੋਲੋ ਰੁਕ ਕਰ ਬੋਲੋ ਹੱਸ ਕਰ ਮਨ ਕੇ ਗਾਠੇ ਖੋਲੋ,
4: ਜਬ ਬੋਲੋ ਜਬ ਹੱਸ ਕਰ ਬੋਲੋ। ਧੰਨਵਾਦ
0: ਜੀ। ਸਕੂਲ ਦੇ ਹੈਡ ਟੀਚਰ ਸ਼੍ਰੀ ਸੰਜੀਵ ਕੁਮਾਰ ਗਰਗ ਜੀ ਸਾਡੇ ਨਾਲ ਨੇ, ਤੇ ਅੱਜ ਬੱਚਿਆਂ ਨੂੰ ਸਕੂਲ ਦਾ ਕੰਮ ਦੇ ਕੇ, ਛੁੱਟੀਆਂ ਦਾ ਕੰਮ ਦੇ ਕੇ, ਮਹੀਨੇ ਦੇ ਲਈ ਉਹਨਾਂ ਨੂੰ ਛੁੱਟੀਆਂ ਦਾ ਆਨੰਦ ਲੈਣ ਲਈ ਭੇਜ ਰਹੇ ਨੇ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
5: ਹਾਂਜੀ ਸਰ, ਤੁਹਾਡਾ ਵੀ ਸਕੂਲ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ।
0: ਤੇ ਸਰ, ਬੱਚਿਆਂ ਨੂੰ ਹੁਣ ਤੱਕ ਤੁਸੀਂ ਕਿੰਨਾ ਕੁ ਸਿਲੇਬਸ ਕੰਪਲੀਟ ਕਰਵਾ ਦਿੱਤਾ ਹੈ, ਤੇ ਪੇਰੈਂਟਸ ਨੂੰ, ਕਿਉਂਕਿ ਅੱਜ ਸਕੂਲ ਦੇ ਵਿੱਚ ਤੁਸੀਂ ਪੀਟੀਐਮ ਵੀ ਰੱਖੀ ਹੋਈ ਸੀਗੀ ਛੁੱਟੀਆਂ ਤੋਂ ਇੱਕ ਦਿਨ ਪਹਿਲਾਂ, ਤੇ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਕੀ ਹਦਾਇਤਾਂ ਨੇ, ਤੇ ਉਹ ਛੁੱਟੀਆਂ ਦਾ ਕੰਮ ਜਾਂ ਇਹ ਛੁੱਟੀਆਂ ਦਾ ਸਮਾਂ ਘਰੇ ਕਿਵੇਂ ਬਿਤਾਉਣ, ਤੁਹਾਡੇ ਵੱਲੋਂ ਕੀ ਗਾਈਡ ਕੀਤਾ ਗਿਆ? ਸਕੂਲ ਦੀਆਂ ਜੇ ਕੋਈ ਅਜਿਹੀਆਂ ਕੋਈ ਸਕੀਮਾਂ ਨੇ ਜਾਂ ਸਕੂਲ ਵੱਲੋਂ ਵੀ ਕੋਈ ਹਦਾਇਤ ਹੈ ਵਿਭਾਗ ਵੱਲੋਂ ਵੀ, ਉਹ ਵੀ ਦੱਸ ਦਿਓ ਜੀ।
5: ਸਰ, ਇੱਕ ਤਾਂ ਆਪਣੇ ਡਿਪਾਰਟਮੈਂਟ ਵੱਲੋਂ ਇੱਕ ਸਾਥੀ ਐਪ ਤੇ ਸਮਰ ਦੇ ਵਿੱਚ ਕਲਾਸਿਸ ਲਗਾਈ ਜਾ ਰਹੀ ਹੈ, ਸਪੈਸ਼ਲੀ ਨੀਟ ਤੇ IIT ਵਾਸਤੇ ਜਿਹੜੇ ਬੱਚੇ ਇੰਟਰਸਟ ਰੱਖਦੇ ਹੈ। ਵੈਸੇ ਤਾਂ +1 +2 ਦੇ ਵਿੱਚ ਉਹਨਾਂ ਦਾ ਮੇਨ ਮਕਸਦ ਹੁੰਦਾ ਹੈ, ਪਰ ਮਹਿਕਮੇ ਵੱਲੋਂ ਬੇਸ ਬਣਾਉਣ ਵਾਸਤੇ 9th ਤੇ 10th ਕਲਾਸ ਨੂੰ ਵੀ ਇਨਕਲੂਡ ਕੀਤਾ ਗਿਆ, ਜੋ ਕਿ ਬਹੁਤ ਇੱਕ ਸ਼ਲਾਘਾਯੋਗ ਕਦਮ ਹੈ। ਔਰ ਵੈਸੇ ਵੀ ਆਪਣਾ ਜਿਹੜਾ ਪੰਜਾਬ ਸਟੇਟ ਹੈਗਾ, ਨੀਤੀ ਆਯੋਗ ਭਾਰਤ ਸਰਕਾਰ ਨੇ 226 ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਪੂਰੇ ਦੇਸ਼ ਵਿੱਚ ਨੰਬਰ 1 ਘੋਸ਼ਿਤ ਕੀਤਾ ਹੈ। ਇਹ ਆਪਣੇ ਪੂਰੇ ਪੰਜਾਬ ਵਾਸਤੇ, ਆਪਣੇ ਪੂਰੇ ਸਿੱਖਿਆ ਮਹਿਕਮੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਅਤੇ ਅਸੀਂ ਜੋ ਸਿਲੇਬਸ ਮੰਥ ਵਾਈਜ਼, ਮੰਨ ਲਓ ਹਰ ਸਬਜੈਕਟ ਦਾ ਆਉਂਦਾ, ਉਹ ਸਿਲੇਬਸ ਪੂਰਾ ਕੰਪਲੀਟ ਕਰਵਾ ਚੁੱਕੇ ਹਾਂ, ਉਹਨਾਂ ਨੂੰ ਰਿਵਾਈਜ਼ ਕਰਵਾ ਚੁੱਕੇ ਹਾਂ। ਬੱਚਿਆਂ ਨੂੰ ਹੋਮਵਰਕ ਜਿਹੜਾ ਹੈਗਾ ਉਹ ਦਿੱਤਾ ਜਾ ਚੁੱਕਿਆ, ਸਮਰ ਕੈਂਪ ਦੀਆਂ ਜਿਹੜੀ ਕਲਾਸਿਜ ਹੈਗੀਆਂ 9th-10th ਨੂੰ ਉਹ ਗਾਈਡਲਾਈਨ ਦਿੱਤੀਆਂ ਜਾ ਚੁੱਕੀਆਂ। ਉਹਨਾਂ ਨੂੰ ਇੱਕ ਇਹ ਗੱਲ ਖਾਸ ਕਹੀ ਗਈ ਹੈ ਵੀ ਜੋ ਹੋਮਵਰਕ ਹੈ ਉਹਨੂੰ ਤੁਸੀਂ ਇੱਕ ਫਨ ਲੈ ਕੇ ਚੱਲਣਾ, ਇਹ ਨਹੀਂ ਵੀ ਤੁਸੀਂ 10 ਦਿਨਾਂ 'ਚ ਉਹਨੂੰ ਖਤਮ ਕਰ ਲਓ ਜਾਂ 5 ਦਿਨਾਂ 'ਚ ਖਤਮ ਕਰ ਲਓ, 25 ਦਿਨ ਤੁਸੀਂ ਫ੍ਰੀ ਰਹੋ, ਵੀ ਇੱਕ ਟਾਈਮ ਨੂੰ ਡਿਵਾਈਡ ਕਰੋ, ਆਪਦੀ ਹੈਲਥ ਪ੍ਰਤੀ ਵੀ ਕੌਨਸ਼ੀਅਸ ਰਹੋ। ਬੱਚਿਆਂ ਨੂੰ ਇੱਕ ਬੜੀ ਇਹ ਗੱਲ ਕਹੀ ਗਈ ਹੈ ਵੀ ਹੁਣ ਜਿਹੜਾ ਮੰਥ ਆਪਣਾ ਗਰਮੀ ਦਾ ਚੱਲ ਰਿਹਾ,

0: ਤਾਂ ਇਹਦੇ ਵਿੱਚ ਟਾਈਮ ਥੋੜੇ ਥੋੜੇ ਟਾਈਮ ਇੰਟਰਵਲ ਤੇ ਤੁਸੀਂ ਜਿਹੜਾ ਹੈਗਾ ਪਾਣੀ ਇਨਟੇਕ ਕਰਦੇ ਰਹਿਣਾ ਜੀ, ਤਾਂ ਜੋ ਵੀ ਜਿਹੜੀ ਡੀਹਾਈਡਰੇਸ਼ਨ ਦੀ ਜਿਹੜੀ ਸਮੱਸਿਆ ਹੈਗੀ ਹੈ ਬੱਚੇ ਨੂੰ ਉਹ ਨਾ ਆਵੇ। ਇਹ ਸਪੈਸ਼ਲੀ ਅਸੀਂ ਸਾਰੇ ਬੱਚਿਆਂ ਨੂੰ ਗਾਈਡ ਕੀਤਾ ਹੈਗਾ। ਸਾਡਾ ਸ਼ੁਰੂ ਤੋਂ ਹੀ ਇਹ ਮੋਟਿਵ ਰਿਹਾ ਕਿ ਜੋ ਬੱਚਿਆਂ ਦੇ ਹਿੱਤ ਲਈ ਹੈਗਾ ਸਾਡਾ ਪੂਰਾ ਸਟਾਫ ਉਹਦੇ ਵਾਸਤੇ ਪੂਰੀ ਮਿਹਨਤ ਕਰ ਰਿਹਾ। ਸਾਡੇ ਸਕੂਲ ਦਾ ਜਿਹੜਾ ਹੈਗਾ ਪਿਛਲੇ ਸਾਲ ਵੀ ਵਿਦਿਆਰਥੀ ਪੰਜਾਬ ਦੀ ਮੈਰਿਟ ਦੇ ਵਿੱਚ ਆਇਆ ਸੀਗਾ, ਇਸ ਸਾਲ ਵੀ ਸਾਡੇ ਜਿਹੜੇ ਵਿਦਿਆਰਥੀ ਹੈ ਬਹੁਤ ਵਧੀਆ ਨੰਬਰਾਂ ਨਾਲ 8ਵੀਂ 10ਵੀਂ ਦੇ ਜਿਹੜੇ ਰਿਜ਼ਲਟ ਹੈਗੇ ਹੈ 5 ਸਾਲਾਂ ਤੋਂ 100% ਹੈ। ਇਹ ਪੂਰੇ ਸਟਾਫ ਦੀ ਮਿਹਨਤ ਸਦਕਾ ਹੀ ਸੰਭਵ ਹੋ ਪਾਇਆ। ਅਸੀਂ NMMS PSTSC ਦੀ ਕਲਾਸਿਸ ਦੀ ਐਕਸਟਰਾ ਜਿਹੜੀ ਹੈਗੀ ਹੈ ਸਰਦੀਆਂ ਦੇ ਵਿੱਚ ਉਹ ਵੀ ਕਲਾਸਿਸ ਲਗਾਉਣੇ ਹੈ ਅਤੇ ਬੱਚੇ ਉਹਨਾਂ 'ਚੋਂ ਕਲੀਅਰ ਵੀ ਕਰਦੇ ਹੈ। ਹੋਰ ਜਿਵੇਂ ਕੰਪੀਟੀਟਿਵ ਇਗਜ਼ਾਮ ਹੈਗੇ ਹੈ, ਮੰਨ ਲਓ SOF ਹੈਗਾ, ਸਾਇੰਸ ਓਲੰਪੀਆਡ ਹੈਗਾ, NSTSC ਮੰਨ ਲਓ ਹੈਗਾ, ਨੈਸ਼ਨਲ ਸਾਇੰਸ ਟੈਲੈਂਟ ਸਰਚ ਐਗਜ਼ਾਮੀਨੇਸ਼ਨ ਵਰਗੇ ਐਗਜ਼ਾਮ ਵਿੱਚ ਵੀ ਅਸੀਂ ਬੱਚਿਆਂ ਨੂੰ ਪਾਰਟੀਸਪੇਟ ਕਰਵਾਉਣੇ ਹੈ, ਤਾਂ ਜੋ ਬੱਚਿਆਂ ਦਾ ਸ਼ੁਰੂ ਤੋਂ ਹੀ ਇੱਕ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਉਹਨਾਂ ਦਾ ਮਾਇੰਡ ਸੈਟਅਪ ਹੋ ਸਕੇ ਅਤੇ ਉਹ ਬੱਚੇ ਆਪਦੀ ਲਾਈਫ ਦੇ ਵਿੱਚ ਪੂਰੀ ਮਿਹਨਤ ਕਰ ਸਕਣ। ਮੇਰੇ ਵੱਲੋਂ, ਮੇਰੇ ਪੂਰੇ ਸਟਾਫ ਵੱਲੋਂ ਬੱਚਿਆਂ ਨੂੰ ਕਦੇ ਵੀ ਇਸ ਇੱਕ ਫਰੈਂਡਲੀ ਮਾਹੌਲ 'ਚ ਰੱਖਿਆ ਜਾਂਦਾ ਵੀ ਕਿਸੇ ਵੀ ਟੋਪਿਕ, ਕਿਸੇ ਵੀ ਸਬਜੈਕਟ 'ਚ ਅਗਰ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤੁਸੀਂ 2 ਵਾਰ 3 ਵਾਰ 4 ਵਾਰ ਤੁਸੀਂ ਪੁੱਛ ਸਕਦੇ ਹੋ ਮੇਰੇ ਕੋਲ ਆ ਕੇ। ਤੁਸੀਂ ਜਦੋਂ ਮੇਰੇ ਕੋਈ ਐਡਜਸਟਮੈਂਟ ਹੈ ਜਾਂ ਵੈਸੇ ਮੇਰੀ ਕਲਾਸਿਸ ਹੈਗੀਆਂ ਤੁਸੀਂ ਉਹਦੇ ਵਿੱਚ ਵੀ ਪੁੱਛ ਸਕਦੇ ਹੋ ਕਿਸੇ ਵੀ ਵਿਸ਼ੇ ਬਾਰੇ ਅਤੇ ਪੂਰੇ ਜਿਹੜੇ ਹੈਗੇ ਕੰਪਲੀਟ ਬੱਚੇ ਸੈਟਿਸਫਾਈ ਹੈਗੇ ਹੈ। ਸਕੂਲ ਵੱਲੋਂ ਮਿਡ ਡੇ ਮੀਲ ਦਿੱਤਾ ਜਾ ਰਿਹਾ 8 ਤੱਕ, ਉਸ ਦੇ ਵਿੱਚ ਬਹੁਤ ਵਧੀਆ ਪੌਸ਼ਟਿਕ ਖਾਣਾ ਅਤੇ ਜਿਹੜੀ ਈਵਨ ਪਾਣੀ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਹ ਵੀ ਮਿਡ ਡੇ ਮੀਲ ਬਣਾਉਣ ਲਈ RO ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਸਪੈਸ਼ਲ ਕਿਚਨ ਦੇ ਵਿੱਚ ਵੀ RO ਲੱਗਿਆ ਹੈ, ਵੈਸੇ 3 ਫਲੋਰ 'ਤੇ ਅੱਡ ਅੱਡ 'ਤੇ RO ਲੱਗੇ ਹੈ ਜੀ, ਅਤੇ ਬੱਚਿਆਂ ਲਈ ਉਹ RO ਦਾ ਪਾਣੀ ਹੈਗਾ। ਸਾਰੀ ਫੈਸਿਲਿਟੀ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਜਾਂ ਸਕੂਲ ਵੱਲੋਂ ਮੁਹੱਈਆ ਕਰਵਾ ਰਹੀ ਹੈ ਜਾਂ ਦਿੱਤੀਆਂ
1: ਜੀ। ਅਤੇ ਸਰ ਇੱਥੇ ਬੱਚਿਆਂ ਦੀ ਸਟਰੈਂਥ ਕਿੰਨੀ ਕੁ ਹੈ ਅਤੇ ਤੁਹਾਡੇ ਕੋਲ ਕੀ ਸਟਾਫ ਪੂਰਾ ਹੈ ਜੀ?
0: ਸਾਡੇ ਕੋਲ ਸਰ ਇਸ ਟਾਈਮ 337 ਵਿਦਿਆਰਥੀ ਹੈ ਅਤੇ ਹਰ ਸਾਲ ਸਟਰੈਂਥ ਦੇ ਵਿੱਚ ਜਿਹੜਾ ਹੈਗਾ ਇਨਕਰੀਜ ਹੋ ਰਿਹਾ ਅਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਬੱਚਿਆਂ ਨੂੰ ਹਰ ਸਬਜੈਕਟ ਦੇ ਜਿਹੜੇ ਅਧਿਆਪਕ ਹੈਗੇ ਹੈ ਸਾਡੇ ਕੋਲ ਮੌਜੂਦ ਹੈ, ਪੂਰਾ ਸਟਾਫ ਹੈਗਾ। ਬੱਚਿਆਂ ਦੀ ਗਿਣਤੀ ਇਨਕਰੀਜ ਹੋਣ ਕਰਕੇ 2-3 ਸਾਲਾਂ ਤੋਂ ਇੱਕ ਪੰਜਾਬੀ ਦੀ ਜਿਹੜੀ ਪੋਸਟ ਹੈ ਸਾਡੀ ਇੱਕ ਹੋਰ ਬਣਦੀ ਹੈ, ਉਹ ਵੀ ਮਹਿਕਮੇ ਵੱਲੋਂ ਆਸ਼ਵਾਸਨ ਦਿੱਤਾ ਗਿਆ ਵੀ ਜਲਦੀ ਤੁਹਾਨੂੰ ਇੱਕ ਪੋਸਟ ਜਿਹੜੀ ਹੈ ਹੋਰ ਦੇ ਦਿੱਤੀ ਜਾਵੇਗੀ, ਬਾਕੀ ਸਾਰਾ ਸਟਾਫ ਪੂਰਾ ਹੈ ਸਰ।
1: ਸੋ ਬੜੀ ਬਿਹਤਰੀਨ ਗੱਲਾਂ ਅਤੇ ਵਧੀਆ ਜਾਣਕਾਰੀ ਸਕੂਲ ਬਾਰੇ ਸਾਨੂੰ ਦੇਣ ਲਈ ਮੁਖੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਸਰ ਆਪ ਜੀ ਦਾ, ਆਕਾਸ਼ਵਾਣੀ ਵੱਲੋਂ ਤੁਸੀਂ ਆਏ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਦਾ ਕੀਮਤੀ ਸਮਾਂ ਜਿਹੜਾ ਹੈਗਾ ਸਾਡੇ ਲਈ ਕੱਢਿਆ, ਧੰਨਵਾਦ ਸਰ
1: ਜੀ, ਸ਼ੁਕਰੀਆ ਜੀ। ਜਗਰੂਪ ਸਰ, ਜਿਨ੍ਹਾਂ ਦਾ ਬੱਚੇ ਵਾਰ ਵਾਰ ਨਾਂ ਲੈਂਦੇ ਸਰੋਤੇ ਹੋ, ਤੁਸੀਂ ਸੁਣੇ ਸਾਡੇ ਨਾਲ ਨੇ, ਜਗਰੂਪ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਧੰਨਵਾਦ ਜੀ ਸਰ, ਬਹੁਤ ਥੈਂਕ ਯੂ।
1: ਸਰ ਤੁਸੀਂ ਇੱਥੇ ਸਕੂਲ ਦੇ ਵਿੱਚ ਜਾਂ ਵਿਭਾਗ ਦੇ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਅਤੇ ਵਿਸ਼ਾ ਤੁਹਾਡਾ ਬੱਚੇ ਸਾਨੂੰ ਦੱਸ ਰਹੇ ਸੀ ਵੀ ਅੰਗਰੇਜ਼ੀ ਹੈ ਅਤੇ ਤੁਸੀਂ ਦੱਸੋ ਸਾਨੂੰ ਕਿੰਨਾ ਸਮਾਂ ਤੁਹਾਨੂੰ ਹੋ ਗਿਆ?
2: ਸਰ ਮੈਨੂੰ ਨੀਅਰ ਅਬਾਊਟ 15 ਸਾਲ ਹੋ ਗਏ
1: ਜੀ।
2: ਹਾਂਜੀ,
1: ਅਤੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਤੁਹਾਡੀ ਕੀ ਤਕਨੀਕ ਹੈ? ਬੱਚੇ ਕਹਿੰਦੇ ਵੀ ਸਾਨੂੰ ਅੰਗਰੇਜ਼ੀ ਸਬਜੈਕਟ ਵਧੀਆ ਲੱਗਦਾ ਜਦੋਂ ਜਗਰੂਪ ਸਰ ਪੜ੍ਹਾਉਂਦੇ ਆ, ਟਿਪਸ ਥੋੜੇ ਜਿਹੇ ਸਾਨੂੰ ਵੀ ਦੱਸੋ ਸੁਣਨ ਵਾਲਿਆਂ ਨੂੰ, ਸਰੋਤਿਆਂ ਨੂੰ ਵੀ, ਬੱਚੇ ਜਿਹੜੇ ਘਰੇ ਸੁਣ ਰਹੇ ਆ, ਮਾਂ ਬਾਪ ਜਿਹੜੇ ਰੇਡੀਓ ਤੇ ਸੁਣ ਰਹੇ ਆ, ਤਾਂ ਕਿ ਉਹਨਾਂ ਦੇ ਬੱਚੇ ਅੰਗਰੇਜ਼ੀ ਤੋਂ ਡਰਨ ਨਾ।
2: ਸਰ ਸਭ ਤੋਂ ਪਹਿਲਾਂ ਤਾਂ ਇਹ ਹੈਗੇ ਜੀ, ਕੋਸ਼ਿਸ਼ ਹੁੰਦੀ ਹੈ ਵੀ ਬੱਚਿਆਂ ਨੂੰ ਉਹਨਾਂ ਦੇ ਲੈਵਲ ਤੇ ਆ ਕੇ ਆਪਾਂ ਟੀਚ ਕਰੀਏ
1: ਜੀ,
2: ਜਿੱਥੇ ਕਿ ਕੋਈ ਬੱਚਾ ਜਿੱਥੇ ਜਿਹੜੀ ਗੱਲ ਕੈਚ ਕਰ ਰਿਹਾ ਜੀ ਬਿਲਕੁਲ ਉਸ ਪੱਧਰ ਤੇ ਆ ਗਏ ਜੀ, ਉਸ ਦੇ ਨਾਲ ਜੀ ਜੇ ਬੱਚੇ ਜਿਹੜੀ ਮਦਰ ਟੰਗ ਆ ਉਹਦੇ ਨਾਲ ਮਤਲਬ ਵੀ ਕੋਰਲੇਟ ਕਰਕੇ ਬੱਚੇ ਨੂੰ ਗੱਲ ਜਿਹੜਾ ਕਨਸੈਪਟ ਆ ਉਹ ਕਲੀਅਰ ਕਰਕੇ ਟੀਚ ਕਰੀ ਜਾਂਦੇ ਜੀ। ਤਾਂ ਕਈ ਵਾਰੀ ਨਾ ਸਰ ਕਨਸੈਪਟ ਹੀ ਨਹੀਂ ਬੱਚੇ ਨੂੰ ਕਲੀਅਰ ਹੁੰਦਾ, ਜਦੋਂ ਉਹਨੂੰ ਕਨਸੈਪਟ ਕਲੀਅਰ ਹੋ ਜਾਂਦਾ ਕਿਸੇ ਵਰਡ ਦਾ, ਕੋਈ ਉਹਨੂੰ ਮੀਨਿੰਗ ਪਤਾ ਲੱਗ ਜਾਂਦਾ ਤਾਂ ਉਹ ਈਜ਼ਲੀ ਮਤਲਬ ਵੀ ਉਹਨੂੰ ਕੈਚ ਕਰ ਜਾਂਦਾ, ਅੰਡਰਸਟੈਂਡ ਕਰ ਜਾਂਦਾ। ਸਰ ਇਹੀ ਮੇਨ ਮੈਥਡ ਹੈ ਜੀ।
1: ਸਰ ਸਪੈਲਿੰਗ ਲਿਖਣ ਲੱਗੇ ਬੱਚੇ ਬੜੀ ਗਲਤੀਆਂ ਕਰਦੇ ਆ, ਨਾ ਸਿਰਫ ਬੱਚੇ ਬਲਕਿ ਵੱਡੀ ਉਮਰ ਦੇ ਸ਼ਖਸ ਜਿਹੜੇ ਨੇ ਉਹ ਵੀ ਗਲਤੀਆਂ ਕਰ ਜਾਂਦੇ ਨੇ, ਤੇ ਤੁਸੀਂ ਦੱਸੋ ਵੀ ਸਪੈਲਿੰਗ ਨੂੰ ਸਹੀ ਕਰਨ ਦਾ ਕੀ ਨੁਕਤਾ ਹੋ ਸਕਦਾ ਹੈਗਾ? ਸਾਡੇ ਸਪੈਲਿੰਗ ਸਹੀ ਰਹਿਣ ਵੱਡੀ ਉਮਰ 'ਚ, ਛੋਟੀ ਉਮਰ 'ਚ ਕਿਵੇਂ ਪ੍ਰੈਕਟਿਸ ਕੀਤੀ ਜਾਵੇ?
2: ਸਰ ਸਭ ਤੋਂ ਤਾਂ ਮੇਨ ਇਹਦਾ ਇਹੀ ਤਰੀਕਾ ਹੈਗਾ ਜੀ, ਜਦੋਂ ਕੋਈ ਅਧਿਆਪਕ ਬੋਰਡ 'ਤੇ ਕੰਮ ਕਰਵਾਉਂਦਾ ਜੀ ਜਾਂ ਅਸੀਂ ਬੁੱਕ ਪੜ੍ਹਾਉਣੇ ਆ ਜੀ ਸਰ, ਤਾਂ ਕੋਈ ਵਰਡ ਕਈ ਵਾਰੀ ਵੱਡਾ ਆ ਜਾਂਦਾ ਸਰ, ਉਹਨੂੰ ਮਤਲਬ ਵੀ ਤੋੜ ਲਈ ਜਾਂਦਾ ਸਰ, ਜਿੰਨੀ ਉਹਦੀ ਸਾਊਂਡ ਇੱਕ ਵਰਡ ਦੀ ਲਗਭਗ 1-2 ਵਾਰੀ ਬਣਦੀ ਹੁੰਦੀ ਹੈ ਜੀ, ਉਹ ਅਲੱਗ ਅਲੱਗ ਸਾਊਂਡ ਉਹਨਾਂ ਨੂੰ ਰਿਪੀਟ ਕਰਵਾਈਦਾ ਜੀ, ਇੱਕ ਫਿਰ ਵਰਡ ਉਹਨੂੰ ਵਾਰੀ ਵਾਰੀ ਉਹਦੀ ਚੈਂਟਿੰਗ ਕਰਵਾਈਦੀ ਹੈ, ਦੁਹਰਾਈ ਕਰਾਈਦੀ ਵੀ ਬੱਚੇ ਇਹ ਆਪਾਂ ਮੇਨ ਗਲਤੀਆਂ ਕਰਦੇ। ਕਈ ਵਾਰੀ ਕੋਈ ਲੈਟਰ ਸਾਈਲੈਂਟ ਹੁੰਦਾ ਜੀ ਉਹਦੇ ਬਾਰੇ ਦੱਸਿਆ ਜਾਂਦਾ ਹੈਗਾ, ਤਾਂ ਉਹ ਬੱਚੇ ਨੂੰ ਜਦੋਂ ਅਲੈਬੋਰੇਟ ਕਰਕੇ ਖੋਲ੍ਹ ਕੇ ਸਮਝਾਇਆ ਜਾਂਦਾ ਜੀ, ਵਾਰੀ ਵਾਰੀ ਮੈਂ ਮੇਨ ਇਹੀ

0: ਸਿੱਖੂਗਾ ਜੀ ਇੰਗਲਿਸ਼ ਦੇ ਵਿੱਚ। ਮੇਨ ਪ੍ਰੈਕਟਿਸ ਹੈ ਸਰ, ਜਿੰਨਾ ਬੱਚਾ ਪ੍ਰੈਕਟਿਸ ਕਰ ਲਊਗਾ ਸਰ ਉਨਾ ਈਜ਼ੀਲੀ ਮਤਲਬ ਉਹ ਵਰਡ ਹੈ ਜਿਹੜਾ ਉਹ ਗ੍ਰਹਿਣ ਕਰ ਜੂਗਾ।
1: ਤੇ ਛੁੱਟੀਆਂ 'ਚ ਹੁਣ ਪ੍ਰੈਕਟਿਸ ਕਿਵੇਂ ਕਰਨ ਘਰੇ ਬੱਚਿਆਂ ਕੋਲ ਖੁੱਲਾ ਡੁੱਲਾ ਸਮਾਂ?
0: ਹਾਂਜੀ ਸਰ, ਉਹਦੇ ਲਈ ਸਰ ਇਹ ਹੈਗਾ ਜੀ, ਵਿਭਾਗ ਦੇ ਵੱਲੋਂ ਜੀ ਸਿੱਖਿਆ ਵਿਭਾਗ ਦੇ ਵੱਲੋਂ ਸਾਨੂੰ ਸਰ ਹਦਾਇਤਾਂ ਹੋਈਆਂ ਸਰ, ਉਹਦੇ ਤਹਿਤ ਇੱਕ ਮਿਸ਼ਨ ਸਮਰੱਥ ਚੱਲ ਰਿਹਾ ਜੀ। ਉਹ ਅਸੀਂ ਬੱਚਾ ਦੇਖਣਾ ਵੀ ਕਿਹੜਾ ਬੱਚਾ ਕਿਹੜੇ ਲੈਵਲ 'ਤੇ ਆ। ਫਰਜ਼ ਕਰ ਲਓ ਕੋਈ ਬੱਚਾ ਬਿਗਨਰ ਹੈ, ABC ਵੀ ਨਹੀਂ ਆਉਂਦੀ ਸਰ, ਕੈਪੀਟਲ ਲੈਟਰ, ਸਮਾਲ ਲੈਟਰ, ਵਰਡ, ਪੈਰਾ, ਸਟੋਰੀ ਤੇ ਸਟੋਰੀ ਵਿਦ ਕੰਪਰੀਹੈਂਸ਼ਨ ਆਉਂਦੀ ਹੈ ਸਰ। ਹੁਣ ਉਹ ਬੱਚੇ ਅਸੀਂ ਸਕੂਲ ਦੇ ਵਿੱਚ ਸਰ ਉਹਨਾਂ ਦੇ ਲੈਵਲ ਕੱਢੇ ਹੋਏ ਨੇ ਸਰ, ਵੀ ਕਿਹੜੇ ਬੱਚੇ ਨੂੰ, ਜੇ ਕੋਈ ਬੱਚਾ ਕੈਪੀਟਲ ਲੈਟਰ 'ਤੇ ਹੈ ਤਾਂ ਉਹਨੂੰ ਅਸੀਂ ਸਮਾਲ ਬਾਰੇ ਜਾਣਕਾਰੀ ਦੇਣੀ, ਜੇ ਕੋਈ ਸਮਾਲ 'ਤੇ ਹੈ ਤਾਂ ਉਹਨੂੰ ਅਸੀਂ ਜਦੋਂ ਕੈਪੀਟਲ ਸਮਾਲ ਦੋਨੇ ਸਿੱਖਿਆ ਵਰਡ 'ਤੇ ਲੈ ਕੇ ਜਾਣਾ। ਤਾਂ ਉਹਦੇ ਲਈ ਸਰ ਅਸੀਂ ਉਹਨਾਂ ਨੂੰ ਕੰਮ ਘਰੇ ਵੀ ਦਿੱਤਾ ਹੋਇਆ, ਉਹਦੇ ਰਿਗਾਰਡਿੰਗ ਅਸੀਂ ਵਟਸਐਪ 'ਤੇ ਵੀ ਜੇ ਕੋਈ ਬੱਚਿਆਂ ਨੂੰ ਕਿਹਾ ਹੋਇਆ ਵੀ ਬੇਟੇ ਜੇ ਤੁਹਾਨੂੰ ਕੋਈ ਸਮੱਸਿਆ ਹੋਈ ਤੁਸੀਂ ਸਾਨੂੰ ਕਾਲ ਕਰਿਓ। ਅਤੇ ਕੰਮ ਉਹੀ ਲਗਭਗ ਵਿਭਾਗ ਨੇ ਭੇਜਿਆ ਜੀ ਜਿਹੜਾ ਅਸੀਂ ਪਿਛਲੇ ਅਪ੍ਰੈਲ ਮਈ ਤੋਂ ਪ੍ਰੈਕਟਿਸ ਕਰ ਰਹੇ ਹਾਂ ਸਰ।
1: ਸਰ ਸਾਨੂੰ ਜਾਣਕਾਰੀ ਦੇਣ ਲਈ, ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਸ਼ੁਕਰੀਆ।
0: ਥੈਂਕ ਯੂ ਸਰ, ਥੈਂਕ ਯੂ ਸਰ।
1: ਪੰਜਾਬੀ ਦੇ ਵਿੱਚ ਸਾਨੂੰ ਕਵਿਤਾਵਾਂ ਗੀਤ ਸੁਣਾਉਣ ਵਾਲੇ ਬੱਚੇ ਜਿਹੜੇ ਨੇ ਵਾਰ ਵਾਰ ਨਾਂ ਲੈ ਰਹੇ ਸੀ ਮੈਡਮ ਸੁਨੀਤਾ ਹੋਰਾਂ ਦਾ, ਪੰਜਾਬੀ ਸਾਡੀ ਮਦਰ ਟੰਗ ਹੈ ਅਤੇ ਮਾਂ ਵਰਗੇ ਅਧਿਆਪਕ ਜਦੋਂ ਉਹਨਾਂ ਨੂੰ ਪੰਜਾਬੀ ਪੜ੍ਹਾਉਂਦੇ ਆ ਅਤੇ ਬੱਚੇ ਜਿਹੜੇ ਬੜੇ ਖੁਸ਼ ਹੋ ਕੇ ਪੰਜਾਬੀ ਪੜ੍ਹ ਰਹੇ ਸੀ, ਮੈਡਮ ਪੰਜਾਬੀ ਉਹਨਾਂ ਨੂੰ ਤੁਸੀਂ ਪੜ੍ਹਾਉਂਦੇ ਹੋ ਅਤੇ ਸਾਡੇ ਕੋਲ ਸਕੂਲ ਦੇ ਵਿੱਚ ਦੂਜੇ ਸੂਬਿਆਂ ਤੋਂ ਆਏ ਹੋਏ ਬੱਚਿਆਂ ਦੀ ਗਿਣਤੀ ਵੀ ਵਿਭਾਗ ਦੇ ਵਿੱਚ ਹੈਗੀ ਹੈ ਅਤੇ ਕਿਵੇਂ ਉਹਨਾਂ ਨੂੰ ਤੁਸੀਂ ਸ਼ੁਰੂ ਕਰਾਉਂਦੇ ਹੋ? ਕਿਉਂਕਿ ਜੋ ਪ੍ਰਾਈਵੇਟ ਸਕੂਲ ਹੁੰਦੇ ਨੇ ਜਾਂ ਗੌਰਮੈਂਟ ਸਕੂਲ ਹੁੰਦੇ ਨੇ ਉੱਥੇ ਤਾਂ ਪੰਜਾਬੀ ਲਾਉਂਦੇ ਹੀ ਜਾ ਕੇ ਉਹ ਪਹਿਲੀ ਕਲਾਸ 'ਚ ਹੈ, ਅਤੇ ਤੁਸੀਂ ਕਿਵੇਂ ਸ਼ੁਰੂ ਕਰਾਉਂਦੇ ਹੋ ਬੱਚਿਆਂ ਨੂੰ, ਕਿਵੇਂ ਪੜ੍ਹਾਉਂਦੇ ਹੋ?
2: ਸਰ ਇੱਥੇ ਜ਼ਿਆਦਾ ਬੱਚੇ ਜਿਹੜੇ ਹੈ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਏ ਹੋਏ ਜੀ, ਹੈਗੀ ਹੈ ਉਹਨਾਂ ਨੂੰ ਪੰਜਾਬੀ 'ਚ ਸਮੱਸਿਆ, ਪਰ ਜਦੋਂ ਉਹਨਾਂ ਨੂੰ ਪੰਜਾਬੀ ਨਾਲ ਜੋੜਿਆ ਜਾਂਦਾ ਹੈ 6ਵੀਂ 'ਚ ਜਦੋਂ ਆਉਂਦੇ ਹੈ, ਉਹਨਾਂ ਦੀ ਸ਼ੁਰੂਆਤ ਹੀ ਸਮਝੋ ਵੀ ਜਿਵੇਂ ਆਪਾਂ ਪਹਿਲੀ ਕਲਾਸ ਤੋਂ ਕਰਦੇ ਹਾਂ ਉਸ ਤਰੀਕੇ ਨਾਲ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ, ਹੌਲੀ ਹੌਲੀ ਜਾ ਕੇ ਬੱਚੇ ਜੁੜਨਾ ਸ਼ੁਰੂ ਹੁੰਦੇ ਹੈ। ਬਾਕੀ ਜੇ ਆਪਾਂ ਸੱਭਿਆਚਾਰ ਦੀ ਗੱਲ ਕਰੀਏ, ਕਿਉਂਕਿ ਉਹਨਾਂ ਨੂੰ ਕਾਫੀ ਸਾਲ ਇੱਥੇ ਹੋ ਗਏ ਬੱਚਿਆਂ ਨੂੰ ਰਹਿੰਦੇ ਹੋਏ, ਇਸ ਕਰਕੇ ਉਹਨਾਂ ਨੂੰ ਜਿਵੇਂ ਪੰਜਾਬੀ ਬੋਲਣਾ ਹੈ ਜਾਂ ਕਵਿਤਾ ਹੈ ਇਹ ਸਾਰਾ ਕੁਛ ਉਹਨਾਂ ਨੂੰ ਪਹਿਲਾਂ ਪਤਾ ਹੈ, ਉਹ ਲਿਖਣ 'ਚ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਪਰ ਉਹ ਬੋਲ ਸਕਦੇ ਆ, ਇਸ ਕਰਕੇ ਪੰਜਾਬੀ ਇੱਕ ਪੰਜਾਬੀ ਭਾਸ਼ਾ ਹੈ ਇਸ ਤਰ੍ਹਾਂ ਦੀ ਕਿ ਉਹ ਜਲਦੀ ਹੀ ਸਿੱਖਣ ਦੀ ਕੋਸ਼ਿਸ਼ ਕਰਦੇ ਹੈ। ਹਾਂਜੀ,
1: ਤੇ ਪੰਜਾਬੀ ਦੇ ਵਿੱਚ ਉਹ ਗਲਤੀਆਂ ਨਾ ਕਰਨ ਤੇ ਉਹਨਾਂ ਦੀ ਕਿਉਂਕਿ ਮਦਰ ਟੰਗ ਹੈ ਨੰਬਰ ਵੀ ਉਹ ਵਧੀਆ ਖਿੱਚ ਸਕਦੇ ਨੇ, ਅਜਿਹੇ 'ਚ ਬੱਚਿਆਂ ਨੂੰ ਕੀ ਕਹੋਗੇ ਕਿ ਇਸ ਲੈਂਗੁਏਜ ਨੂੰ ਪੜ੍ਹਾਈ 'ਚ ਉਹ ਕਿੰਨਾ ਕੁ ਸਮਾਂ ਦੇਣ?
2: ਜ਼ਰੂਰੀ ਹੈ ਜੀ ਸਮਾਂ, ਜਿਵੇਂ ਹਰੇਕ ਵਿਸ਼ੇ ਨੂੰ ਦਿੱਤਾ ਜਾਂਦਾ ਹੈ ਪੰਜਾਬੀ ਨੂੰ ਵੀ ਵਧੀਆ ਸਮਾਂ ਦਿੱਤਾ ਜਾਵੇ। ਦੂਜੀ ਗੱਲ ਇਹ ਹੈਗਾ ਜੀ ਪੰਜਾਬੀ ਜਿਹੜੀ ਭਾਸ਼ਾ ਹੈ ਉਹ ਸਿੱਖਣ 'ਚ ਸੌਖੀ ਹੈ, ਜੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਇਹਦੇ ਵੱਲ ਤਾਂ ਜਲਦੀ ਹੀ ਸਿੱਖੀ ਜਾ ਸਕਦੀ ਹੈ।
1: ਤੇ ਹੁਣ ਛੁੱਟੀਆਂ 'ਚ ਬੱਚੇ ਕਿਸ ਤਰ੍ਹਾਂ ਲਿਖਾਈ ਸੁਧਾਰਨ ਦੀ ਪ੍ਰੈਕਟਿਸ ਕਰਨ, ਕੋਈ ਹਦਾਇਤ ਕੋਈ ਟਿਪ ਦੇ ਦਿਓ?
2: ਹਾਂਜੀ ਹਾਂਜੀ, ਸਾਰੇ ਬੱਚਿਆਂ ਨੂੰ ਲਿਖਾਈ ਸੁਧਾਰਨ ਵਾਸਤੇ ਇਹਨਾਂ ਨੂੰ ਅਲੱਗ ਤੋਂ ਜਿਵੇਂ 5 ਤੋਂ 10 ਪੇਜ ਲਿਖਣ ਵਾਸਤੇ ਦਿੱਤੇ ਗਏ ਹੈ, ਵੀ ਸਾਫ਼ ਤੇ ਸੁੰਦਰ ਲਿਖਾਈ ਵਿੱਚ ਅੱਖਰਾਂ ਦੀ ਬਣਾਵਟ ਬਾਰੇ ਸਮਝਾਇਆ ਗਿਆ ਹੈ, ਤੇ ਬੱਚਿਆਂ ਨੂੰ ਛੁੱਟੀਆਂ ਦੇ ਕੰਮ 'ਚ ਲਿਖਾਈ ਵੱਲ ਖਾਸ ਧਿਆਨ ਦੇਣ ਲਈ ਕਿਹਾ ਗਿਆ ਹੈ।
1: ਸ਼ੁਕਰੀਆ, ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦਿੱਤੀ,
2: ਧੰਨਵਾਦ ਜੀ।
1: ਬੱਚਿਆਂ ਨੂੰ ਵੇਖ ਕੇ ਅਧਿਆਪਕਾਂ ਨੂੰ ਵੀ ਜੋਸ਼ ਆਇਆ, ਤੇ ਮੈਥ ਦੇ ਅਧਿਆਪਕ ਕਿਉਂਕਿ ਮੈਥ ਤੋਂ ਬੱਚੇ ਡਰਨ ਨਾ, ਮੈਥ ਵਾਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਕਲਾ ਹੁੰਦੀ ਹੈ, ਆਰਟ ਉਹਨਾਂ ਦੇ ਵਿੱਚ ਵੀ ਹੈ, ਜਿਉਂਦੀ ਜਾਗਦੀ ਮਿਸਾਲ ਨੇ ਲਖਵੀਰ ਸਰ। ਲਖਵੀਰ ਸਰ ਤੁਹਾਡਾ ਸਵਾਗਤ ਹੈ ਜੀ।
3: ਬਹੁਤ ਬਹੁਤ ਧੰਨਵਾਦ ਸਰ ਤੁਹਾਡਾ
1: ਜੀ। ਲਖਵੀਰ ਸਰ, ਤੁਸੀਂ ਬੱਚਿਆਂ ਨੂੰ ਮੈਥ ਪੜ੍ਹਾਉਂਦੇ ਹੋ, ਮੈਥ ਤੋਂ ਬੱਚੇ ਨਹੀਂ ਡਰ ਰਹੇ, ਉਹ ਕਹਿੰਦੇ ਸੀਗੇ ਕਿ ਸਾਨੂੰ ਵਧੀਆ ਲੱਗਦਾ ਹੈਗਾ, ਤੇ ਟਿਪ ਜਿਹੜਾ ਹੈ ਕੋਈ ਪਹਿਲਾਂ ਇੱਕ ਟਿਪ ਦੇ ਦਿਓ, ਫਿਰ ਅਸੀਂ ਤੁਹਾਡੇ ਤੋਂ ਗੀਤ ਸੁਣਾਂਗੇ ਮੈਥ ਪੜ੍ਹਨ ਦਾ।
3: ਟਿਪ ਤਾਂ ਇਹੀ ਹੈ ਜੀ, ਪਹਿਲਾਂ ਬੱਚਿਆਂ ਥੋੜਾ ਜਿਹਾ ਰੁਚੀ ਆਪਾਂ ਉਸ ਵਿਸ਼ੇ 'ਚ ਪੈਦਾ ਕਰੀਏ, ਤੇ ਕਿਹੜਾ ਡਰ ਹੈਗਾ ਮੈਥ ਦਾ ਪਹਿਲਾਂ ਤਾਂ ਉਹ ਦੂਰ ਕਰੀਏ ਬੱਚਿਆਂ ਦਾ, ਉਸ ਤੋਂ ਬਾਅਦ ਬੱਚੇ ਜਦੋਂ ਥੋੜਾ ਜਿਹਾ ਡਰ ਦੂਰ ਹੋ ਜਾਂਦਾ ਆਪਣੇ ਆਪ ਹੀ ਸਬਜੈਕਟ ਨੂੰ ਸਮਝਣ ਲੱਗ ਜਾਂਦੇ ਜੀ।
1: ਤੇ ਸਰ ਤੁਸੀਂ ਸਾਨੂੰ ਗੀਤ ਸੁਣਵਾਓ, ਕਿਉਂਕਿ ਬੱਚੇ ਤੇ ਤੁਹਾਡੇ ਨਾਲ ਦੇ ਕਲੀਗ ਅਧਿਆਪਕ ਜਿਹੜੇ ਨੇ ਉਹ ਚਾਹੁੰਦੇ ਆ ਵੀ ਰੇਡੀਓ ਤੋਂ ਤੁਹਾਡੀ ਆਵਾਜ਼ ਦੇ ਵਿੱਚ ਗੀਤ ਨਸ਼ਰ ਹੋਵੇ, ਤੇ ਹੁਣ ਮਾਈਕ ਜਿਹੜਾ ਹੈ ਉਹ ਤੁਹਾਡੇ ਹਵਾਲੇ।
3: ਹਾਂਜੀ ਸਰ, ਮੈਂ ਥੋੜਾ ਜਿਹਾ ਸੁਣਾ ਦਿੰਦਾ।
4: ਸੁੱਖ ਦੁੱਖਿਓ ਦੇ ਹੱਥ ਹੈ, ਦੇਵੇ ਜੋ ਚਾਵੇ,

ਜੀ ਦੋਸਤੋ, ਇਹ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਜਿਸ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਗਈ ਸਰਕਾਰੀ ਹਾਈ ਸਮਾਰਟ ਸਕੂਲ ਕਨਹੀਆ ਨਗਰ ਬਠਿੰਡਾ ਦੇ ਬੱਚਿਆਂ ਨਾਲ। ਮੇਜ਼ਬਾਨ ਸਨ ਮਨਦੀਪ ਰਜੌਰਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:29 ਤੇ 47 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ। ਜੀ ਦੋਸਤੋ ਨਮਸਕਾਰ, ਮੈਂ ਰਮਨਦੀਪ ਕੌਰ ਹਾਜ਼ਰ ਹਾਂ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ ਲੈ ਕੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬੰਗਾਲੀ ਗੀਤ ਦੇ ਨਾਲ, ਜਿਸ ਨੂੰ ਆਪਣੀ ਆਵਾਜ਼ ਦਿੱਤੀ ਹੈ ਅਭਿਜੀਤ ਭੱਟਾਚਾਰਿਆ ਨੇ।

ਜੀ ਦੋਸਤੋ, ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ। ਇਹ ਭਾਸ਼ਾਵਾਂ, ਇਲਾਕਿਆਂ ਅਤੇ ਦੇਸ਼ਾਂ ਦੀਆਂ ਹੱਦਾਂ ਪਾਰ ਕਰਕੇ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੈ। ਇਹੀ ਕਾਰਨ ਹੈ ਕਿ ਜਿਹੜਾ ਸੰਗੀਤ ਚੰਗਾ ਹੁੰਦਾ ਹੈ ਉਹ ਸਾਡੇ ਦਿਲਾਂ ਦੇ ਨੇੜੇ ਹੁੰਦਾ ਹੈ। ਤਾਂ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਇੱਕ ਰਾਜਸਥਾਨੀ ਗੀਤ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ, ਤੇ ਹੁਣ ਮੈਨੂੰ ਰਮਨਦੀਪ ਕੌਰ ਨੂੰ ਦਿਓ ਆ ਗਿਆ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:59 ਤੇ 18 ਸਕਿੰਟ ਦਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ।

FM ਬਠਿੰਡਾ ਦੇ ਪਿਆਰੇ ਸਰੋਤਿਓ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ। ਦਿਲ ਨੂੰ

ਅਤੇ ਜਿਸ ਦੇ ਬੋਲ ਅੱਜ ਵੀ ਰੂਹਾਂ ਨੂੰ ਚੀਰ ਜਾਂਦੇ ਨੇ। ਜੀ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਪਹਿਲਾ।

ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਦੂਜਾ। ਪ੍ਰੋਗਰਾਮ ਪੇਸ਼ ਕਰਨਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਜ਼ਰੂਰ। ਮਿਤੀ 14 ਜੂਨ ਦਿਨ ਐਤਵਾਰ ਦੁਪਹਿਰ 2:30 ਵਜੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫ਼ਤਾਵਾਰੀ ਸਿਲਸਿਲਾ ਮੇਰਾ ਪਿੰਡ।

0: ਜੀ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 12:30 ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

ਆਪਣਾ ਦੇ ਲਈ ਨੰਬਰ ਹੈ ਜੀ ਸਟੂਡੀਓ ਦਾ 0164-24-331। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਸੁਰਜੀਤ ਮਿੰਦਰਖਿਆ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜੀ ਸਰੋਤਿਓ, ਪ੍ਰੋਗਰਾਮ ਘਰ ਪਰਿਵਾਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ, ਅਤੇ ਅੱਜ ਦਾ ਸਿਲਸਿਲਾ ਭੈਣਾਂ ਦੀ ਪਸੰਦ। ਸਟੂਡੀਓ ਦਾ ਨੰਬਰ 0164-2240-331। ਸੋ ਮੇਰੀਆਂ ਭੈਣਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਹੈ ਅਤੇ ਆਪਣੇ ਪਸੰਦੀ ਦੇ ਗੀਤ ਸੁਣਨੇ ਨੇ, ਅਤੇ ਨਾਲ ਨਾਲ ਕਰਾਂਗੇ ਗੱਲਾਂ ਬਾਤਾਂ ਜਿਹੜੀਆਂ ਮੇਰੀਆਂ ਭੈਣਾਂ ਅਕਸਰ ਆਪਣੇ ਦਿਲ ਦੇ ਜਿਹੜੇ ਵਲਵਲੇ ਹੈਗੇ ਹੈ, ਹੈ ਨਾ, ਭਾਵਨਾਵਾਂ ਹੈਗੀਆਂ, ਉਹ ਸਾਡੇ ਨਾਲ ਸਾਂਝੀਆਂ ਕਰਦੀਆਂ, ਅਤੇ ਬਹੁਤ ਜ਼ਰੂਰੀ ਕੰਮ ਦੀਆਂ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਸਾਡੀਆਂ ਭੈਣਾਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਤੋਂ ਸਾਡੇ ਨਾਲ ਸਾਂਝਾ ਕਰਦੀਆਂ ਨੇ। ਸੋ ਇਸੇ ਹੀ ਤਰ੍ਹਾਂ ਦੀ ਗੱਲਬਾਤ ਕਰਾਂਗੀ ਸਾਡੀਆਂ ਭੈਣਾਂ ਦੇ ਨਾਲ ਅਤੇ

0: ਮੀਂਹ ਰਾਤ ਨੂੰ ਥੋੜਾ ਜਿਹਾ ਆਇਆ ਗਾ, ਦਿਨੇ ਤਾਂ ਚਾਰ ਕੁ ਗਲ ਮੀਂਹ ਬਸ ਪੈ ਕੇ ਬਸ ਬਸ ਚੱਲ ਗਿਆ।
1: ਚਲੋ ਮੀਂਹ ਦੀ ਲੋੜ ਤਾਂ ਹੈਗੀ ਆ ਫਸਲਾਂ ਦੇ ਹਿਸਾਬ ਨਾਲ, ਹੈ ਨਾ, ਜ਼ਮੀਨਾਂ ਦੇ ਹਿਸਾਬ ਨਾਲ, ਹੁਣ ਜਿਵੇਂ ਝੋਨੇ ਝਾਨੇ ਲਾਉਣੇ ਹੈਗੇ।
0: ਹਾਂਜੀ
1: ਤੇ
0: ਹਾਂਜੀ ਹਾਂਜੀ
1: ਗੀਤ ਕਿਹੜਾ ਸੁਣੋਗੇ ਅੱਜ?
0: ਜਗਤਾਰ ਜੱਗੇ ਦਾ ਸੁਣਾ ਦਿਓ ਜੀ।
1: ਜਗਤਾਰ ਜੱਗੇ ਦਾ ਗੀਤ ਜੀ ਆ ਗਿਆ ਤੁਹਾਡੇ ਰੇਡੀਓ ਸੈੱਟ ਤੇ, ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
0: ਧੰਨਵਾਦ ਜੀ।
1: ਲਓ ਜੀ, ਭੈਣ ਮਨਜੀਤ ਨੇ ਕਿਹਾ ਕਿ ਜਗਤਾਰ ਸਿੰਘ ਜੱਗਾ ਦਾ ਗੀਤ, ਤੇ ਲਓ ਫਿਰ ਆਨੰਦ ਮਾਣਦੇ ਇਸ ਗੀਤ ਦਾ।

0: ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਘਰ ਪਰਿਵਾਰ ਤੇ ਅੱਜ ਐਤਵਾਰ ਦਾ ਸਿਲਸਿਲਾ ਹੁੰਦਾ ਜੀ ਭੈਣਾਂ ਦੀ ਪਸੰਦ ਤੇ ਭੈਣ ਸਾਡੀ ਕਿਹੜੀ ਜੁੜੀ ਹੋਈ ਹੈ ਸਾਡੇ ਨਾਲ
1: ਹੈਲੋ
2: ਸਤਿ ਸ਼੍ਰੀ ਅਕਾਲ ਮੈਡਮ
0: ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ
2: ਮੈਡਮ ਰਾਜਦੀਪ ਕੌਰ ਘੁੱਦਾ ਜੀ
0: ਰਾਜਦੀਪ ਕੌਰ ਘੁੱਦਾ ਜੀ ਕੀ ਹਾਲ ਚਾਲ ਨੇ
2: ਠੀਕ ਹੈ ਮੈਡਮ ਬਹੁਤ ਵਧੀਆ ਜੀ
0: ਤੇ ਕੀ ਕਰਦੇ ਹੁੰਦੇ ਹੋ
2: ਮੈਡਮ ਘਰ ਦਾ ਕੰਮ ਸਿਲਾਈ ਦਾ ਕੰਮ ਪਸ਼ੂ ਕਾਫੀ ਰੱਖੇ ਹੋਏ ਆ ਜੀ ਸਾਰਾ ਦਿਨ
0: ਠੀਕ ਹੈ ਮਤਲਬ ਬਹੁਤ ਸਾਰਾ ਕੰਮ ਕਰਦੇ ਹੋ
2: ਹਾਂਜੀ ਹਾਂਜੀ
0: ਤੇ ਸਾਰਿਆਂ ਤੋਂ ਇੰਟਰਸਟਿੰਗ ਕੰਮ ਕਿਹੜਾ ਲੱਗਦਾ
2: ਮੈਡਮ ਸਾਰੇ ਵਧੀਆ ਕੰਮ ਨੀ ਹੈ ਜੀ ਜਿਹੜੇ ਮਤਲਬ ਆਪਾਂ ਘਰੇ ਕਰਦੇ ਹਾਂ
0: ਨਹੀਂ ਇੱਕ ਅੱਧਾ ਹੁੰਦਾ ਵੀ ਅਸੀਂ ਅੱਕ ਜਾਂਦੇ ਹਾਂ ਵੀ ਆਹ ਤਾਂ ਰੋਜ਼ ਦਾ ਹੀ ਪੱਲੇ ਪਿਆ ਹੋਇਆ
2: ਨਹੀਂ ਉਹ ਫਿਰ ਅੱਕ ਕੇ ਫਿਰ ਆਏ ਆ ਵੀ ਜੇ ਅੱਕ ਜਾਂਗੇ ਤਾਂ ਫਿਰ ਕੋਈ ਹੋਰ ਹੋਰ ਨੀ ਕਰਦਾ ਉਹ ਕਰਨਾ ਤਾਂ ਆਪ ਨੀ ਪੈਣਾ ਜੀ
0: ਬਿਲਕੁਲ
2: ਸਾਡੇ ਪਹਿਲਾਂ
0: ਬਿਲਕੁਲ ਹਾਂਜੀ
2: ਬੱਕਰੀਆਂ ਬੁੱਕਰੀਆਂ ਕਾਫੀ ਕੁਛ ਰੱਖਿਆ ਹੋਇਆ ਜੀ
0: ਠੀਕ ਹੈ ਠੀਕ ਹੈ
2: ਹਾਂਜੀ ਹਾਂਜੀ
0: ਚਲੋ ਵਧੀਆ ਗੱਲ ਹੈ
2: ਹਾਂਜੀ ਰਲ ਮਿਲ ਕੇ ਸਾਰੇ ਕਰ ਲੈਂਦੇ ਹਾਂ
0: ਉਹ ਵੀ ਰੱਬ ਦੇ ਬਣਾਈ ਜੀ ਹੈ ਕਹਿੰਦੇ ਹੁੰਦੇ ਬੰਦਿਆਂ ਵਰਗਾ ਸਾਰੀ ਹੈ ਕਿਤੇ ਨਾ ਕਿਤੇ ਆਪਾਂ ਜਦੋਂ ਸਾਂਭਦੇ ਹਾਂ ਉਹਨਾਂ ਨੂੰ ਨਾਲੇ ਤੰਦਰੋਂ ਆਪਾਂ ਨੂੰ ਚੰਗਾ ਲੱਗਦਾ ਹੈ ਨਾ ਕਿਸੇ ਬੇਜ਼ਬਾਨ ਨੂੰ ਸੰਭਾਲਦੇ ਹਾਂ ਤੇ ਦੂਜਾ ਚਲੋ ਇਹ ਹੁੰਦਾ ਵੀ ਅਸੀਂ ਕੰਮ ਦੇ ਨਾਲ ਲੱਗੇ ਹੁੰਦੇ ਹਾਂ ਟਾਈਮ ਟਾਈਮ ਤੇ ਸਾਨੂੰ ਅਸੀਂ ਕੰਮ ਕਰਦੇ ਹਾਂ ਇਸ ਵੇਲੇ ਆਹ ਕਰਨਾ ਇਸ ਵੇਲੇ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦਿਓ ਆਪਣਾ।
1: ਬਿੰਦੂ ਮੈਡਮ।
0: ਬਿੰਦੂ, ਕੱਲਾ ਬਿੰਦੂ?
1: ਹਾਂ
0: ਚਲੋ, ਲੈਣਾ ਸੌਖਾ ਹੈ ਨਾ।
1: ਹਾਂ
0: ਸ਼ੁਰੂ ਤੋਂ ਹੀ ਬਿੰਦੂ ਨਾਮ ਹੈ ਤੁਹਾਡਾ?
1: ਹਾਂਜੀ,
0: ਠੀਕ ਹੈ। ਤੇ ਕੀ ਹਾਲ ਚਾਲ ਨੇ ਬਿੰਦੂ ਦੇ?
1: ਬਹੁਤ ਵਧੀਆ।
0: ਤੇ ਉਮਰ ਜੇ ਪੁੱਛੀਏ ਤਾਂ ਕਿੰਨੀ ਕੁ ਉਮਰ ਹੈ ਬਿੰਦੂ ਦੀ?
1: ਮੇਰੀ ਹੈਗੀ ਹੈ 26 ਸਾਲ ਮੈਮ,
0: 26 ਸਾਲ। ਕਿੱਥੋਂ ਗੱਲ ਕਰ ਰਹੇ ਹੋ?
1: ਜਿਉਣ ਤੋਂ
0: ਦਿਉਣ ਤੋਂ। ਠੀਕ ਹੈ, ਕੀ ਕਰਦੇ ਹੁੰਦੇ ਹੋ ਘਰੇ?
1: ਹਾਊਸਵਾਈਫ।
0: ਹਾਊਸਵਾਈਫ। ਤੇ ਆਕਾਸ਼ਵਾਣੀ ਬਠਿੰਡਾ ਦੇ ਕਿੰਨੇ ਪ੍ਰੋਗਰਾਮ ਸੁਣਦੇ ਹੋ?
1: ਮੈਡਮ ਸੁਣ ਵੀ ਲਈ ਦੇ, ਕਦੇ ਕਦੇ ਨਹੀਂ ਵੀ, ਕਿਉਂਕਿ ਫੋਨ ਤੇ ਸੁਣਦੇ, ਫਿਰ ਛੋਟੀ ਗੁੜੀਆ ਨਾ ਉਹ ਫੋਨ ਫੜ ਲੈਂਦੇ ਆ।
0: ਅੱਛਾ, ਐਪ ਤੇ ਸੁਣਦੇ ਹੋ ਤੁਸੀਂ?
1: ਹਾਂਜੀ,
0: ਤੇ
1: ਡੇਲੀ
0: ਰੇਡੀਓ ਸੈੱਟ
1: ਚਾਰਜਰ
0: ਲਿਆ
1: ਤੋਂ।
0: ਕੇ ਰੱਖ ਲਓ ਨਾ ਤੁਸੀਂ, ਛੋਟਾ ਜਿਹਾ ਇੱਕ, ਤੇ ਉਹਨੂੰ ਵੀ
1: ਹਾਂਜੀ ਮੈਮ,
0: ਸੁਣਾ ਦਿਆ ਕਰੋ ਨਾਲੇ।
1: ਹਾਂਜੀ ਮੈਂ ਸੁਣਾਉਣਾ, ਉਹ ਖੁਦ ਲਾ ਲੈਂਦੀ ਮੈਡਮ, ਛੋਟੀ ਸੀ, ਲਾ ਕੇ ਫਿਰ ਚਾਰਜ ਵੀ ਫੜਾ ਦੂਗੀ ਮੈਨੂੰ, ਮੰਮਾ ਲਾ ਕੀ ਫਿਰ ਸੁਣਾਉਣਾ।
0: ਠੀਕ ਹੈ,
1: ਹਾਂਜੀ,
0: ਚਲੋ ਵਧੀਆ ਗੱਲ ਹੈ। ਤੇ ਅੱਜ ਗੀਤ ਕਿਹੜਾ ਸੁਣਨਾ ਹੈ ਬਿੰਦੂ ਭੈਣ ਨੇ?
1: ਨਿਮਰਤ ਖਹਿਰਾ ਮੈਡਮ।
0: ਨਿਮਰਤ ਕਹਿਰ ਵਾਲਾ। ਠੀਕ ਹੈ ਜੀ, ਸੁਣਾ ਦਿੰਦੇ ਹਾਂ
1: ਹਾਂਜੀ,
0: ਗੀਤ। ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ।
0: ਲਓ ਜੀ, ਗੀਤ ਸੁਣਦੇ ਹਾਂ ਫਿਰ। ਗੀਤ ਆ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ, ਤੇ ਨਾਲ ਆ ਗਏ ਸੰਦੇਸ਼।
2: ਜਿਸਨੇ ਦਰਦ ਨੂੰ ਸ਼ਬਦਾਂ ਵਿੱਚ ਰੋਇਆ,
3: ਕੀ ਪੁੱਛਦੇ ਹੋ ਹਾਲ ਫਕੀਰਾਂ ਦਾ,
2: ਜਿਸ ਦੀ ਕਲਮ ਨੇ ਇਸ਼ਕ ਨੂੰ ਅੱਗ ਬਣਾਇਆ,
3: ਇੱਕ

ਅਤੇ ਜਿਸ ਦੇ ਬੋਲ ਅੱਜ ਵੀ ਰੂਹਾਂ ਨੂੰ ਚੀਰ ਜਾਂਦੇ ਨੇ। ਜੀ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਪਹਿਲਾ।

0: ਬਦਲਾਅ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਅਤੇ ਸਿਲਸਿਲਾ ਭੈਣਾਂ ਦੀ ਪਸੰਦ। ਸਮਾਂ ਹੋ ਰਿਹਾ ਜੀ 12:54 ਅਤੇ 54 ਸਕਿੰਟ ਦਾ, ਅਤੇ ਅਗਲੇ ਸਾਡੇ ਨਾਲ ਸਾਡੇ ਕਾਲਰ ਵੀ ਜੁੜੇ ਹੋਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ, ਕੌਣ ਬੋਲ ਰਹੇ ਹੋ?
1: ਮੈਮ ਨਰਵਾਣਾ ਰੋਡ ਦੀ ਸ਼ਮੇਸ਼ ਨਗਰ ਤੋਂ ਰਾਣੀ ਬੋਲ ਰਹੀ ਹਾਂ ਮੈਂ।
0: ਰਾਣੀ ਭੈਣ ਬੋਲ ਰਹੀ ਹੈ, ਕੀ ਹਾਲ ਚਾਲ ਹੈ ਰਾਣੀ ਭੈਣ ਦਾ?
1: ਮੈਮ ਬਹੁਤ ਵਧੀਆ,
0: ਬਹੁਤ ਵਧੀਆ।
1: ਤੁਹਾਡੀਆਂ ਆਵਾਜ਼ਾਂ ਸੁਣ ਲੈਂਦੇ ਹਾਂ ਨਾ,
0: ਹਾਂ
1: ਉਦੋਂ ਹੀ ਵਧੀਆ ਹੋ ਜਾਂਦੀ ਹੈ।
0: ਅੱਛਾ ਜੀ, ਸ਼ੁਕਰੀਆ, ਸਾਡੀਆਂ ਆਵਾਜ਼ਾਂ ਤੁਹਾਨੂੰ ਹੋਰ ਵਧੀਆ ਕਰਦੀਆਂ।
1: ਹਾਂਜੀ, ਕਿਉਂਕਿ ਮੇਰਾ ਤਾਂ ਇਹੀ ਸਾਥੀ ਹੈ, ਮੈਂ ਹੋਰ ਕੋਈ ਹੈ ਨਹੀਂ ਗਾ।
0: ਨਹੀਂ, ਅਸੀਂ ਹੈਗੇ ਹਾਂ ਤੁਹਾਡੇ ਸਾਥੀ।
1: ਹਾਂ ਬਸ ਤੁਸੀਂ ਹੋ, ਬਟ ਇਹ ਵੀ ਹੁਣ ਘਰੇ ਤਾਂ ਮੈਂ ਇਕੱਲੀ ਹੈ ਇਸ ਟਾਈਮ।
0: ਠੀਕ ਹੈ।
1: ਹਾਂ
0: ਘਰ ਦੀ ਰੌਣਕ ਇਸ ਵੇਲੇ ਆਕਾਸ਼ਵਾਣੀ ਬਠਿੰਡਾ ਬਣਿਆ ਹੋਇਆ ਹੈ ਨਾ।
1: ਹਾਂਜੀ ਹਾਂ, ਤੇ ਮੈਮ ਬਸ ਪਤਾ ਕੀ ਹੈ,
0: ਹਾਂਜੀ
1: ਕੱਦੂ ਖਾਇਆ ਕਰੋ, ਕੱਦੂ ਇੱਕ ਵੀਰ ਹੈ ਨਰਵਾਣੇ ਤੋਂ,
0: ਠੀਕ ਹੈ।
1: ਤੇ ਉਹ ਕੱਦੂ ਦੇ ਕੇ ਜਾਂਦੇ ਨੇ ਸਾਨੂੰ, ਤੇ ਉਹ ਨਾ ਬਸ ਮੈਂ ਕਹਿਣਾ ਚਾਹੁੰਦੀ ਕੱਦੂ ਦਾ ਹਲਵਾ ਬਣਾਓ, ਚਾਹੇ ਤਾਂ ਚਾਹੇ ਕੱਦੂ ਦੇ ਪਕੌੜੇ ਬਣਾਓ ਹੈ ਨਾ,
0: ਠੀਕ ਹੈ।
1: ਤੇ ਵੱਧ ਤੋਂ ਵੱਧ ਬੱਚਿਆਂ ਨੂੰ ਵੀ ਜਿਵੇਂ ਹੁਣ ਛੁੱਟੀਆਂ ਨੇ, ਬੱਚਿਆਂ ਨੂੰ ਕੱਦੂ ਖਵਾਇਆ ਕਰੋ।
0: ਹਾਂਜੀ, ਜਿਵੇਂ ਕੋਈ ਨਾਨਕੇ ਆਉਂਦੇ ਆ ਜਾਂ ਕੋਈ ਦਾਦਕੇ ਜਾਂਦੇ ਆ, ਬੱਚੇ ਕਿਵੇਂ ਵੀ ਆ, ਹੈ ਨਾ, ਕੋਈ ਬਾਹਰ ਰਹਿੰਦਾ ਕਿਸੇ ਤਰ੍ਹਾਂ ਦਾ,
1: ਹਾਂਜੀ ਹਾਂ,
0: ਤੇ
1: ਠੰਡੀ
0: ਘਰ ਦਾ
1: ਠੰਡੀ,
0: ਖਾਣਾ ਦਿੱਤਾ ਜਾਵੇ, ਵਧੀਆ ਗੱਲ ਹੈ।
1: ਤੇ ਬਾਕੀ ਇਹ ਵੀ ਜੇ ਆਪਾਂ ਬਰਫੀ ਬਣਾ ਲਾਂਗੇ ਕੱਦੂਆਂ ਦੀ, ਉਹ ਰੱਖੀ ਵੀ ਜਾ ਸਕਦੀ ਹੈ।
0: ਹਾਂਜੀ ਹਾਂਜੀ, ਕਿਉਂਕਿ ਅੱਜ ਕੱਲ੍ਹ ਤਾਂ ਦੇਖੋ ਬਹੁਤ ਕੁਝ ਸਾਨੂੰ ਮਿਲ ਹੀ ਜਾਂਦੀ ਹੈ, ਰੈਸਪੀਜ਼ ਮਿਲ ਜਾਂਦੀਆਂ ਹੈ ਨਾ, ਕਿਤਾਬਾਂ ਆਉਂਦੀਆਂ ਹੈਗੀਆਂ ਰੈਸਪੀਜ਼ ਵਾਸਤੇ, ਤੇ ਇਹ ਸਾਰੀਆਂ ਚੀਜ਼ਾਂ ਅਸੀਂ ਮਤਲਬ ਕਿਤੇ ਨਾ ਕਿਤੇ ਸਿੱਖਣਾ ਸ਼ੁਰੂ ਕਰੀਏ ਤਾਂ ਸਿੱਖ ਵੀ ਲਵਾਂਗੇ, ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਵੀ ਆਉਂਦੀਆਂ ਅਸੀਂ ਉਹ ਵੀ ਸਿੱਖ ਸਕਦੇ ਹਾਂ।
1: ਹਾਂਜੀ ਹਾਂ, ਤੇ ਜਿਵੇਂ ਆਪਾਂ ਕਹਿ ਦਿੰਦੇ ਲੱਡੂ ਵਿਆਹ ਦੇ ਆ ਗਏ ਸੁੱਕ ਜਾਂਦੇ ਨੇ ਹੈ ਨਾ, ਉਹ
0: ਠੀਕ ਹੈ।
1: ਉਵੇਂ ਵੀ ਉਹਨਾਂ ਨੂੰ ਵੀ ਆਪਾਂ ਵੀ ਗ੍ਰੈਂਡ ਕਰਕੇ ਤੇ ਉਹਨਾਂ ਨੂੰ ਦੂਰੀ ਵਾਰ ਤਿਆਰ ਕਰ ਸਕਦੇ ਹਾਂ।
0: ਠੀਕ ਹੈ ਜੀ, ਸੋ ਇਹ ਤੁਹਾਡੀ ਜਿਹੜੀ ਸਲਾਹ ਹੈਗੀ ਹੈ ਸਾਡੀਆਂ ਭੈਣਾਂ ਨੇ ਜ਼ਰੂਰ ਸੁਣ ਲਈ ਹੈਗੀ ਹੈ।
1: ਕਿਉਂਕਿ ਮੈਮ ਮੈਂ ਖਾ ਕੇ ਆਈ ਸੀ ਚਿਲੀ, ਮੇਰੀ ਭੈਣ ਕੋਲੇ ਗਈ ਸੀ ਮੈਂ,
0: ਠੀਕ ਹੈ।
1: ਉਹਨਾਂ ਦੇ ਵਿਆਹ ਹੋ ਕੇ ਹਟਿਆ ਸੀ, ਜੋ ਨਾ ਲੱਡੂ 8 ਦਿਨਾਂ ਵਿੱਚ ਹੀ ਸੁੱਕ ਗਏ,
0: ਅੱਛਾ
1: ਉਹਨਾਂ ਨੂੰ ਗ੍ਰੈਂਡ ਕਰਕੇ ਤੇ ਉਹਨਾਂ ਨੂੰ ਦੂਰੀ ਵਾਰ ਰੈਸਪੀ ਬਣਾ ਕੇ ਨਾ ਉਹਦੀ, ਤੇ
0: ਠੀਕ ਹੈ,
1: ਵਧੀਆ ਬਣਾ ਲਏ ਸੀ ਉਹਨਾਂ ਨੇ ਖਾਣ।
0: ਚਲੋ ਵਧੀਆ ਗੱਲ ਹੈ, ਇਹੋ ਜਿਹੇ ਹੱਲ ਜਿਹੜੇ ਹੈਗੇ ਆ, ਕਿਸੇ ਚੀਜ਼ ਨੂੰ ਵੇਸਟ ਕਰਕੇ ਸਿੱਟਣ ਨਾਲੋਂ ਚੰਗਾ ਹੈ ਕਿ ਉਹਨੂੰ ਯੂਜ਼ ਕਰ ਲਿਆ ਜਾਵੇ, ਹੈ ਨਾ, ਕਿਸੇ ਵੀ ਰੂਪ ਦੇ ਵਿੱਚ ਕੀਤਾ ਜਾ ਸਕਦਾ ਹੈ।
1: ਬਹੁਤ ਮਾੜੀ ਚੀਜ਼ ਹੈ।
0: ਸਿੱਟਣਾ, ਖਾਣਾ ਤਾਂ ਬਿਲਕੁਲ ਹੀ ਨਹੀਂ ਸਿੱਟਣਾ ਚਾਹੀਦਾ।
1: ਹਾਂਜੀ
0: ਹਾਂ,
1: ਹਾਂ,
0: ਜਿੰਨਾ ਹੋ ਸਕਦਾ ਹੈ ਖੁਦ ਖਾਓ, ਸੰਭਾਲ ਕੇ ਰੱਖੋ, ਤੇ ਜੇ ਨਹੀਂ ਖਾਣਾ ਹੈਗਾ ਤਾਂ ਜਿਹਦੀ ਜਿਹੜੇ ਲਈ ਲੋੜ ਹੈਗੀ ਹੈ ਲੋੜਵੰਦ ਨੂੰ ਦੇ ਦਿਓ ਉਹ ਖਾਣਾ।
1: ਹਾਂਜੀ ਹਾਂ
0: ਤੇ ਰਾਣੀ ਭੈਣ ਅੱਜ ਗੀਤ ਕਿਹੜਾ ਸੁਣੋਗੀ?
1: ਮੈਮ, ਗੀਤ ਸੁਣਾ ਦਿਓ ਧਰਮਪ੍ਰੀਤ।
0: ਠੀਕ ਹੈ, ਧਰਮਪ੍ਰੀਤ ਦਾ ਗੀਤ ਅਸੀਂ ਸੁਣਦੇ ਹਾਂ, ਤੇ ਸੈਡ ਨਹੀਂ ਹੋਣਾ, ਇਸੇ ਤਰ੍ਹਾਂ ਖੁਸ਼ ਰਹਿਣਾ ਰਾਣੀ ਭੈਣ ਨੇ।
1: ਬਿਲਕੁਲ ਵੀ ਨਹੀਂ ਹੁੰਦੇ ਸੈਡ ਤਾਂ, ਆਪਾਂ ਦੀ ਖਬਰਾਂ ਤੇ ਵੀ ਨੱਚ ਲਈਦਾ ਆਪਾਂ।
0: ਚਲੋ ਵਧੀਆ ਗੱਲ ਹੈ, ਤੇ ਆਪਾਂ ਸੁਣਦੇ ਹਾਂ ਗੀਤ ਫਿਰ। ਸ਼ੁਕਰੀਆ ਪ੍ਰੋਗਰਾਮ ਦਾ ਹਿੱਸਾ ਬਣ ਲਈ। ਓਕੇ ਜੀ, ਬਾਏ ਬਾਏ। ਲਓ ਜੀ, ਸੁਣਾਂਗੇ ਆਪਾਂ ਧਰਮਪ੍ਰੀਤ ਦਾ ਗੀਤ, ਪਰ ਉਸ ਤੋਂ ਪਹਿਲਾਂ
2: पेश है सबका फेवरेट
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
4: मिति 14 जून दिन एतवार दोपहर 2:30 बजे प्रोग्राम सुरीली दोपहर तहत हफ्तावारी सिलसिले मेरा पिंड दौरान तुसी सुनोगे पिंड कोट शमीर जिला बठिंडा दे गेड़े दा भाग दूजा। प्रोग्राम पेश करनगे संदीप शेरगिल, निर्माता निर्देशक श्री बलजीत शर्मा। सो सुनना जरूर, मिति 14 जून दिन एतवार दोपहर 2:30 बजे प्रोग्राम सुरीली दोपहर तहत हफ्तावारी सिलसिला मेरा पिंड।

0: ਲਓ ਜੀ, ਇਸ ਗੀਤ ਨੂੰ ਸੁਣਨ ਤੋਂ ਬਾਅਦ ਸਾਡੇ ਅਗਲੇ ਕਾਲਰ ਦੇ ਨਾਲ ਜੁੜਦੇ ਹਾਂ। ਹੈਲੋ
1: ਹੈਲੋ,
0: ਜੀ, ਨਮਸਕਾਰ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ
1: ਨਮਸਕਾਰ,
0: ਕਰ ਰਹੇ ਹੋ?
1: ਮੈਂ ਮਨਜੀਤ ਕੌਰ ਬੋਲਦੀ ਹਾਂ ਜੀ,
0: ਮਨਜੀਤ ਕੌਰ ਜੀ,
1: ਬਠਿੰਡੇ ਤੋਂ।
0: ਜੀ, ਬਠਿੰਡੇ ਤੋਂ ਕੀ ਹਾਲ ਚਾਲ ਨੇ ਮਨਜੀਤ ਕੌਰ ਜੀ?
1: ਬਹੁਤ ਵਧੀਆ ਜੀ।
0: ਠੀਕ ਹੈ, ਤੇ ਕੀ ਕਰਦੇ ਹੁੰਦੇ ਹੋ?
1: ਘਰੇਲੂ ਕੰਮ ਹੈ ਜੀ।
0: ਠੀਕ ਹੈ, ਘਰੇਲੂ ਕੰਮ ਹੈ ਤੇ। ਅੱਛਾ, ਬਠਿੰਡਾ ਵੈਸੇ ਤਾਂ ਆਪਣਾ, ਚਲੋ ਸਾਰਿਆਂ ਨੂੰ ਪਤਾ ਬਠਿੰਡੇ ਦਾ ਹਾਲ, ਤੇ ਤੁਹਾਡੇ ਵੱਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਮੀਂਹ ਨੇਰੀ ਕਰਕੇ?
1: ਨਹੀਂ ਜੀ,
0: ਬਚਾ ਰਹਿ ਗਿਆ?
1: ਹਾਂਜੀ,
0: ਚਲੋ
1: ਬਚਾਈਓ।
0: ਚੰਗੀ ਗੱਲ ਹੈ, ਕਿਉਂਕਿ ਇੱਕੇਦਮ ਜਿਵੇਂ ਗੜੇ ਹਵਾ ਹਨੇਰੀ ਚੜ ਕੇ ਆਈ, ਹਨਾ, ਪਤਾ ਨਹੀਂ ਸੀ ਕਿਸੇ ਦੀ ਕੋਈ
1: ਹਾਂਜੀ,
0: ਤਿਆਰੀ ਨਹੀਂ ਸੀ
1: ਬਹੁਤ
0: ਸੰਭਾਲ
1: ਖੰਡ
0: ਦੀ।
1: ਬੁਰਾ ਹਾਲ ਹੀ ਕਰਤਾ ਜੀ।
0: ਹਾਂਜੀ ਹਾਂਜੀ, ਬਿਲਕੁਲ।
1: ਨਾ,
0: ਸੋ
1: ਆਪਣੇ ਤਾਂ ਬਚਾਈ ਹੈ ਵੈਸੇ ਬਠਿੰਡੇ ਏਰੀਏ 'ਚ।
0: ਖਾਸ ਤੌਰ ਤੇ ਕਹਿ ਲਓ ਵੀ ਪਸ਼ੂ ਡੰਗਰ ਦਾ ਥੋੜਾ ਜਿਹਾ ਨੁਕਸਾਨ ਹੋਇਆ ਕਈ ਥਾਵਾਂ ਤੇ,
1: ਅੱਛਾ ਜੀ।
0: ਤੇ ਕਈ ਮੁਰਗੀ ਫਾਰਮ ਕਹਿ ਲਓ ਨੁਕਸਾਨੀ ਗਈ ਹੈਗੇ, ਇਸ ਤਰ੍ਹਾਂ ਦਾ
1: ਹਾਂਜੀ, ਉਹ
0: ਨੁਕਸਾਨ
1: ਤਾਂ
0: ਹੋ
1: ਜਮਾ ਹੀ ਖਤਮ ਹੀ ਹੋ ਗਿਆ ਉਹਨਾਂ ਦਾ
0: ਜੀ
1: ਵਿਚਾਰੇ
0: ਜੀ
1: ਦਾ।
0: ਜੀ, ਚਲੋ ਪਰਮਾਤਮਾ ਮਿਹਰ ਕਰੇ ਸਾਰਿਆਂ ਤੇ। ਤੇ ਗੀਤ ਕਿਹੜਾ ਸੁਣੋਗੇ ਮਨਜੀਤ ਕੌਰ ਜੀ?
1: ਰਾਜਵੀਰ ਜਮੁੰਦੇ ਦਾ ਸੁਣਾਓ ਜੀ,
0: ਰਾਜਵੀਰ ਦਾ
1: ਸਰਦਾਰੀ।
0: ਗੀਤ ਜ਼ਰੂਰ ਸੁਣਾਵਾਂਗੀ, ਤੇ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ।
1: ਸ਼ੁਕਰੀਆ ਜੀ।
0: ਜੀ ਲਓ ਜੀ, ਰਾਜਵੀਰ ਜਵੰਦੇ ਦਾ ਗੀਤ ਸੁਣਾਂਗੇ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

0: ਜੀ ਸਮਾਂ ਹੋ ਰਿਹਾ ਜੀ 1:04 ਦਾ, ਤੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਨੇ, ਕਾਲਰ ਨਾਲ ਨੇ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ।
1: ਸਰਬਜੀਤ ਕੌਰ ਜੀ,
0: ਸਰਬਜੀਤ ਕੌਰ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਹਰੀਨੌਰ ਜੀ।
0: ਹਰੀਨੌਰ ਤੋਂ। ਕੀ ਹਾਲ ਚਾਲ ਹੈ ਜੀ? ਸਿਹਤਾਂ ਠੀਕ ਹੈ?
1: ਹਾਂਜੀ,
0: ਠੀਕ ਹੈ। ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ?
1: ਦੋਨੋਂ ਵੀ ਅਸੀਂ ਜੀ ਤੇ ਬੇਟਾ ਨੂੰ ਪੱਤੀ।
0: ਤੁਸੀਂ ਦੋਨੋਂ ਜੀ, ਬੇਟਾ ਨੂੰ ਤੇ ਪੋਤੀ? ਠੀਕ ਹੈ। ਤੇ ਬੱਚਿਆਂ ਦੇ ਨਾਲ, ਜਦੋਂ ਆਪਦੀ ਪੋਤੀ ਦੇ ਨਾਲ ਤੁਸੀਂ ਸਮਾਂ ਬਿਤਾਉਂਦੇ ਹੋ, ਕਿਵੇਂ ਲੱਗਦਾ ਤੁਹਾਨੂੰ?
1: ਬਹੁਤ ਵਧੀਆ ਲੱਗਦਾ
0: ਬਹੁਤ
1: ਮੈਮ,
0: ਵਧੀਆ ਲੱਗਦਾ।
1: ਮੋਹ ਦੇ ਨਾਲ ਵੀ ਓਦਾਂ ਹੀ ਲੱਗਦਾ।
0: ਹਾਂ, ਕਿਉਂਕਿ
1: ਸਾਡੇ,
0: ਕਹਿੰਦੇ ਹੁੰਦੇ ਆ ਨਾ, ਮੂਲ ਨਾਲੋਂ ਵਿਆਜ ਪਿਆਰਾ, ਤੇ ਉਹ
1: ਹਾਂਜੀ
0: ਸਾਡੇ ਵਾਲੀ ਪੀੜ੍ਹੀ ਛੱਡ ਕੇ ਫਿਰ ਬੱਚਿਆਂ ਦੇ ਜਾ ਵੜਦੀ ਹੈ ਗੱਲ।
1: ਹਾਂਜੀ ਹਾਂਜੀ ਮੈਮ, ਪਿਆਰੇ ਲੱਗਦੇ ਬੱਚੇ ਮੈਮ, ਜਦੋਂ ਬੋਲਦੇ ਆ ਹੱਸਦੇ ਖੇਡਦੇ ਆ ਮੈਮ।
0: ਮਾਸੂਮੀਅਤ ਵਧੀਆ ਲੱਗਦੀ ਹੈ ਨਾ।
1: ਹਾਂਜੀ ਹਾਂਜੀ, ਹੁਣ ਗਏ ਹੋਏ ਛੁੱਟੀਆਂ ਦੇ ਵਿੱਚ, ਫਿਰ ਜੀ ਨਹੀਂ ਲੱਗਦਾ ਕੀ ਕਰੀਏ ਫਿਰ।
0: ਓ ਚਲੋ, ਕੋਈ ਗੱਲ ਨਹੀਂ, ਅਸੀਂ ਬੈਠੇ ਹਾਂ ਤੁਹਾਡਾ ਜੀ ਲਵਾਉਣ ਨੂੰ। ਗਾਣਾ ਦੱਸੋ, ਕਿਹੜਾ ਸੁਣੋਗੇ?
1: ਹਾਂਜੀ ਰਾਜੇ ਰੋਮੀ ਮੈਂ ਲਾਵੇ ਜੀ।
0: ਰਾਜਵੀਰ ਦਾ ਹੀ ਗੀਤ ਸੁਣਨਾ। ਲਓ ਜੀ, ਫਿਰ ਆ ਗਿਆ ਗੀਤ ਤੁਹਾਡੇ ਰੇਡੀਓ ਸੈੱਟ ਤੇ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ
1: ਥੈਂਕ ਯੂ
0: ਜੀ। ਲਓ ਜੀ, ਆ ਗਿਆ ਗੀਤ ਰਾਜਵੀਰ ਜਵੰਦਾ ਦਾ।

0: ਜੀ ਸਰੋਤਿਓ, ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਅਤੇ ਸਿਲਸਿਲਾ ਭੈਣਾਂ ਦੀ ਪਸੰਦ ਆਪਣੀ ਸਮਾਪਤੀ ਦੇ ਵੱਲ ਹੈ। ਧੰਨਵਾਦ ਕਰਦੀ ਹੈ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ। ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਦਾ। ਐਫ ਐਮ ਬੈਂਡ 101 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:09:19 ਦਾ ਹੋ ਰਿਹਾ ਹੈ। 1:10 ਦੀ ਸੁਣਾਂਗੇ ਪਰਦੇਸੀ ਖਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਭਾਰਤ ਦੀ ਮਰਦਮਸ਼ੁਮਾਰੀ 2027 ਤਹਿਤ ਘਰਾਂ ਨੂੰ ਸੂਚੀਬੱਧ ਕਰਨ ਅਤੇ ਰਹਿਸ਼ੀ ਮਰਦਮਸ਼ੁਮਾਰੀ ਦਾ ਕਾਰਜ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ। ਮੁੱਖ ਮਰਦਮਸ਼ੁਮਾਰੀ ਅਧਿਕਾਰੀ ਅਤੇ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਨੇ ਦੱਸਿਆ ਕਿ ਪਹਿਲੇ ਪੜਾਅ ਦਾ ਕਾਰਜ ਪੰਜਾਬ ਦੇ 23 ਜ਼ਿਲ੍ਹਿਆਂ ਅਤੇ 14 ਨਗਰ ਨਿਗਮਾਂ ਵਿੱਚ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ 52,564 ਘਰ ਸੂਚੀਕਰਨ ਬਲਾਕ ਬਣਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਰਹਿਸ਼ੀ ਹਾਲਾਤ ਅਤੇ ਘਰੇਲੂ ਸਹੂਲਤਾਂ ਬਾਰੇ ਵੱਡੇ ਪੱਧਰ ਤੇ ਅੰਕੜੇ ਤਿਆਰ ਕਰਨ ਤੋਂ ਇਲਾਵਾ ਹਾਊਸ ਲਿਸਟਿੰਗ ਆਪਰੇਸ਼ਨ ਨੇ 2027 ਦੀ ਮਰਦਮਸ਼ੁਮਾਰੀ ਤੋਂ ਬਾਅਦ ਅਗਲੇ ਕਾਰਜ ਲਈ ਜ਼ਰੂਰੀ ਢਾਂਚਾ ਤਿਆਰ ਕੀਤਾ ਹੈ। ਇਹ ਦੇਸ਼ ਵਿੱਚ 16ਵੀਂ ਮਰਦਮਸ਼ੁਮਾਰੀ 2027 ਅਤੇ ਆਜ਼ਾਦੀ ਤੋਂ ਬਾਅਦ 8ਵੀਂ ਮਰਦਮਸ਼ੁਮਾਰੀ ਗਿਣੀ ਜਾਏਗੀ। ਡਾਕਟਰ ਖੋਸਾ ਨੇ ਇਸ ਕੌਮੀ ਪੱਧਰ ਤੇ ਮਹੱਤਵਪੂਰਨ ਅਭਿਆਸ ਵਿੱਚ ਪੂਰੇ ਸਹਿਯੋਗ ਅਤੇ ਸਰਗਰਮ ਹਿੱਸੇਦਾਰੀ ਲਈ ਸੂਬਿਆਂ ਦੇ ਵਸ਼ਿੰਦਿਆਂ ਦਾ ਧੰਨਵਾਦ ਕੀਤਾ ਹੈ। ਪੰਜਾਬ ਸਰਕਾਰ ਨੇ ਵਪਾਰੀਆਂ, ਦੁਕਾਨਦਾਰਾਂ ਅਤੇ ਕਾਰੋਬਾਰੀ ਮਾਲਕਾਂ ਦੀਆਂ ਚਿੰਤਾਵਾਂ ਨੂੰ ਗੱਲਬਾਤ ਅਤੇ ਜਵਾਬ ਦੇ ਸ਼ਾਸਨ ਰਾਹੀਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਜਲੰਧਰ ਵਿੱਚ ਪੰਜਾਬ ਰਾਜ ਵਪਾਰ ਕਮਿਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਵਪਾਰੀ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਸਮੱਸਿਆਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਨ, ਜੋ ਆਰਥਿਕ ਵਿਕਾਸ ਨੂੰ ਅੱਗੇ ਵਧਾਉਂਦੇ ਹੋਏ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਸ੍ਰੀ ਮਾਨ ਨੇ ਨਾਲ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸਨ, ਜਿਨ੍ਹਾਂ ਨੇ ਛੋਟੇ ਵਪਾਰੀਆਂ ਨੂੰ ਅਰਥ ਵਿਵਸਥਾ ਦੀ ਰੀੜ੍ਹ ਮੱਥਿਆ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਪ੍ਰਾਪਤੀਆਂ ਤੇ ਚਾਨਣੇ ਪਾਇਆ। ਦੋਵਾਂ ਆਗੂਆਂ ਨੇ ਜਲੰਧਰ ਦੇ ਇੱਕ ਸਕੂਲ ਗਰਾਊਂਡ ਵਿੱਚ ਭਗਵਾਨ ਪਰਸ਼ੁਰਾਮ ਜਯੰਤੀ ਦੇ ਰਾਜ ਪੱਧਰੀ ਸੈਸ਼ਨ ਵਿੱਚ ਹਿੱਸਾ ਲਿਆ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਹੁਣ ਪਹਿਲਾਂ ਨਿਰਧਾਰਤ ਸਥਾਨਾਂ ਤੋਂ ਇਲਾਵਾ ਹਰਿਦੁਆਰ, ਸ੍ਰੀ ਖਾਟੂ ਸ਼ਿਆਮ ਜੀ ਮਹਾਰਾਜ, ਸਾਲਾਸਰ ਬਾਲਾ ਜੀ ਧਾਮ ਅਤੇ ਕਈ ਹੋਰ ਸਤਿਕਾਰਯੋਗ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਦੀ ਸਹੂਲਤ ਦੇਵੇਗੀ। ਕੱਲ੍ਹ ਗੁਰਦਾਸਪੁਰ ਦੀਆਂ 3 ਮਿਊਂਸੀਪਲ ਕੌਂਸਲ ਦੀਨਾਨਗਰ, ਕਾਦੀਆਂ ਅਤੇ ਗੁਰਦਾਸਪੁਰ ਵਿੱਚ ਹੋਈਆਂ ਚੋਣਾਂ ਅਤੇ ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਵਿੱਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਕਰ ਲਈਆਂ ਗਈਆਂ ਨੇ ਅਤੇ ਉਹਨਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ। ਪੰਜਾਬ ਚੋਣ ਕਮਿਸ਼ਨ ਮੁਤਾਬਕ ਗੁਰਦਾਸਪੁਰ ਮਿਊਂਸੀਪਲ ਕੌਂਸਲ ਦੀਆਂ 29 ਸੀਟਾਂ ਵਿੱਚੋਂ 21 ਕਾਂਗਰਸ ਨੇ ਅਤੇ 7 ਆਮ ਆਦਮੀ ਪਾਰਟੀ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਦੀਨਾਨਗਰ ਮਿਊਂਸੀਪਲ ਕੌਂਸਲ ਦੀਆਂ 15 ਸੀਟਾਂ ਵਿੱਚੋਂ 7 ਕਾਂਗਰਸ, 6 ਆਮ ਆਦਮੀ ਪਾਰਟੀ ਅਤੇ 1 ਬੀਜੇਪੀ ਨੇ ਜਿੱਤੀ ਹੈ। ਇਸ ਦੇ ਵਾਰਡ ਨੰਬਰ 6 ਵਿੱਚ ਈਵੀਐਮ ਮਸ਼ੀਨ ਖਰਾਬ ਹੋਣ ਕਾਰਨ 15 ਜੂਨ ਨੂੰ ਦੁਬਾਰਾ ਵੋਟਾਂ ਪੈਣਗੀਆਂ। ਕਾਦੀਆਂ ਵਿੱਚ 15 ਸੀਟਾਂ ਵਿੱਚੋਂ 6 ਸ਼੍ਰੋਮਣੀ ਅਕਾਲੀ ਦਲ, 4 ਕਾਂਗਰਸ, 2 ਆਮ ਆਦਮੀ ਪਾਰਟੀ ਅਤੇ 1 ਬੀਜੇਪੀ ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ। ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਮਿਊਂਸੀਪਲ ਕੌਂਸਲ ਦੀਆਂ 9 ਸੀਟਾਂ ਵਿੱਚੋਂ 6 ਆਮ ਆਦਮੀ ਪਾਰਟੀ ਨੇ, 2 ਕਾਂਗਰਸ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਨੇ ਆਪਣੇ ਦਫ਼ਤਰ ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸੰਬੰਧੀ ਇੱਕ ਵਿਸ਼ੇਸ਼ ਟ੍ਰੇਨਿੰਗ ਕੈਂਪ ਲਾਇਆ। ਕੈਂਪ ਦਾ ਉਦੇਸ਼ ਯੋਜਨਾ ਨੂੰ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਹਰ ਯੋਗ ਮਹਿਲਾ ਤੱਕ ਇਸ ਦਾ ਲਾਭ ਪਹੁੰਚਾਉਣਾ ਲੋੜੀਂਦੀਆਂ ਬਰੀਕੀਆਂ ਤੋਂ ਜਾਣੂ ਕਰਵਾਉਣਾ ਸੀ। ਡਿਪਟੀ ਸਪੀਕਰ ਰੋੜੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਮਕਸਦ ਤਦ ਹੀ ਪੂਰਾ ਹੋ ਸਕਦਾ ਹੈ ਜਦੋਂ ਉਹਨਾਂ ਦਾ ਲਾਭ ਆਖਰੀ ਯੋਗ ਵਿਅਕਤੀ ਤੱਕ ਪਹੁੰਚੇ ਅਤੇ ਇਹੀ ਸਰਕਾਰ ਦਾ ਸੰਕਲਪ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 7 ਸਾਬਕਾ ਕੈਡਿਟ ਅਤੇ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨ ਅਫਸਰ ਵਜੋਂ ਸ਼ਾਮਲ ਹੋਏ ਨੇ। ਆਈ ਐਮ ਏ ਦੇਹਰਾਦੂਨ ਵਿਖੇ 158ਵੇਂ ਰੈਗੂਲਰ ਕੋਰਸ ਪਾਸਿੰਗ ਆਊਟ ਪਰੇਡ ਵਿੱਚ 4

ਕੈਡਟਾਂ ਨੂੰ ਫੌਜ ਵਿੱਚ ਕਮਿਸ਼ਨ ਮਿਲਿਆ ਹੈ, ਜਿਸ ਦੀ ਸਮੀਖਿਆ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਕੀਤੀ ਗਈ ਹੈ। ਨਵੇਂ ਫੌਜ ਅਧਿਕਾਰੀਆਂ ਵਿੱਚ ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਸ਼ਾਮਲ ਨੇ, ਇਸੇ ਤਰ੍ਹਾਂ ਮੋਹਾਲੀ ਤੋਂ ਅਭੈ ਸਿੰਘ ਰਾਘਵ ਫੌਜ ਵਿੱਚ ਅਧਿਕਾਰੀ ਬਣੇ ਨੇ, ਹੁਸ਼ਿਆਰਪੁਰ ਤੋਂ ਅਨਿਕੇਤ ਕੋਹਲ ਹਵਾਈ ਸੇਵਾ ਵਿੱਚ ਅਧਿਕਾਰੀ ਵਜੋਂ ਸ਼ਾਮਲ ਹੋਏ ਅਤੇ ਪਠਾਨਕੋਟ ਤੋਂ ਅਨੁਰਾਗ ਚੌਹਾਨ ਫੌਜ ਅਧਿਕਾਰੀ ਬਣੇ ਨੇ। ਇਸ ਦੇ ਨਾਲ ਹੀ 3 ਕੈਡਟ ਹੈਦਰਾਬਾਦ ਦੇ ਡੰਡੀਗੜ੍ਹ ਵਿੱਚ ਏਅਰ ਫੋਰਸ ਅਕੈਡਮੀ ਦੇ 217ਵੇਂ ਕੋਰਸ ਕੰਬਾਈਨਡ ਗ੍ਰੈਜੂਏਸ਼ਨ ਵਿੱਚ ਅਫਸਰ ਬਣੇ ਨੇ। ਪਰੇਡ ਦਾ ਨਿਰੀਖਣ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਹੈ। ਪੰਜਾਬ ਦੇ ਰੋਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹਨਾਂ ਸਾਰੇ ਗੈਟਾਂ ਨੂੰ ਕਮਿਸ਼ਨ ਮਿਲਣ 'ਤੇ ਵਧਾਈ ਦਿੱਤੀ ਹੈ। ਪੰਜਾਬ ਪੁਲਿਸ ਵੱਲੋਂ ਫਿੱਕੀ ਕੈਸਕੇਡ ਦੇ ਸਹਿਯੋਗ ਨਾਲ ਪੁਲਿਸ ਅਧਿਕਾਰੀਆਂ ਲਈ ਅੱਧੇ ਦਿਨ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਕਰਵਾਏ ਗਏ ਸਿਖਲਾਈ ਸੈਮੀਨਾਰ ਵਿੱਚ ਸੂਬੇ ਭਰ ਦੇ 60 ਪੁਲਿਸ ਅਧਿਕਾਰੀਆਂ ਨੇ ਹਿੱਸਾ ਲਿਆ। ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਿਸ ਅਮਰਦੀਪ ਸਿੰਘ ਨੇ ਰਾਜ ਦੱਸਿਆ ਕਿ ਨਕਲੀ ਸਮਾਨ ਦਾ ਵਪਾਰ ਅਤੇ ਤਸਕਰੀ ਨਾ ਸਿਰਫ ਜਾਇਜ਼ ਕਾਰੋਬਾਰਾਂ ਅਤੇ ਸਰਕਾਰੀ ਮਾਲੀਆ ਨੂੰ ਨੁਕਸਾਨ ਪਹੁੰਚਾਉਂਦੀ ਹੈ, ਬਲਕਿ ਖਪਤਕਾਰਾਂ ਦੀ ਸੁਰੱਖਿਆ ਅਤੇ ਗੈਰ ਕਾਨੂੰਨੀ ਨੈਟਵਰਕ ਵੀ ਵਧਾਉਂਦੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਸੁਣੋਗੇ 1:40 'ਤੇ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:15 ਦਾ ਹੋ ਰਿਹਾ ਜੀ। ਹੁਣ ਸਮਾਂ ਹੋ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।
1: ਹੈਲੋ ਫਰਮਾਇਸ਼

0: ਲਓ ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਪਹਿਲੇ ਕਾਲਰ ਹੈਗੇ ਨੇ, ਜਾਣ ਲੈਣੇ ਉਹਨਾਂ ਦੀ ਹੀ ਜ਼ੁਬਾਨੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਅਰਜਨ ਸਿੰਘ, ਪਿੰਡ ਮਾਲੇਵਾਲਾ, ਜ਼ਿਲ੍ਹਾ ਫਿਰੋਜ਼ਪੁਰ।
0: ਅਰਜਨ ਸਿੰਘ, ਪਿੰਡ ਮਾਨੇਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ, ਕੀ ਹਾਲ ਹੈ ਭਾਈ ਜੀ?
1: ਠੀਕ ਹੈ। ਪਹਿਲੇ ਨੰਬਰ ਤੇ ਪਹਿਲੀ ਕਾਲ ਪਹਿਲੀ ਵਾਰੀ ਲੱਗੀ ਹੈ ਜੀ, ਜਦੋਂ ਦਾ ਫੋਨ ਆਉਣ ਲੱਗ ਲਈ ਤੇ ਲਾਸਟ ਤੇ ਮਿਲਦੀ ਹੈ।
0: ਦੇਖੋ, ਅੱਜ ਤੁਸੀਂ ਵਿਨਰ ਹੋ ਗਏ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ, ਪਹਿਲੀ ਕਾਲ ਤੁਹਾਡੀ ਆ ਗਈ
1: ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਅਟੈਂਡ ਕਰਨ ਲਈ।
0: ਹਾਂਜੀ, ਤੇ ਹਾਲ ਚਾਲ ਵਧੀਆ ਨੀ? ਤੇ
1: ਹਾਂਜੀ,
0: ਮੌਸਮ ਕਿੱਦਾਂ ਦਾ ਤੁਹਾਡੇ ਇੱਧਰ?
1: ਮੌਸਮ ਧੁੱਪ ਖਿਲੀ ਹੋਈ ਹੈ ਜੀ, ਇੱਥੇ
0: ਠੀਕ ਹੈ,
1: ਮੌਸਮ ਠੰਡਾ, ਵੈਸੇ ਇੰਨਾ ਗਰਮ ਨਹੀਂ, ਮੀਂਹ
0: ਬਾਰਿਸ਼
1: ਪੈਣ ਦੇ
0: ਵਗੈਰਾ
1: ਨਾਲ।
0: ਹੋ ਗਈ ਹੈ?
1: ਹਾਂਜੀ, ਬਾਰਿਸ਼ ਹੋ ਗਈ ਜੀ।
0: ਠੀਕ ਹੈ, ਕਿੱਦਾਂ ਦੀ ਸੀ ਬਾਰਿਸ਼? ਖਤਰਨਾਕ ਸੀ,
1: ਖਤਰਨਾਕ ਸੀ, ਤੂਫਾਨ ਵੀ ਸੀ ਨਾਲ,
0: ਤੂਫਾਨ ਵੀ ਸੀ, ਮਤਲਬ ਸਾਰੇ ਕਿਤੇ ਹੀ ਪੈ ਗਿਆ ਇਹ, ਹੈ ਨਾ?
1: ਹਾਂਜੀ ਹਾਂਜੀ ਹਾਂਜੀ।
0: ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ?
1: ਨਹੀਂ, ਕਿਰਪਾ ਹੀ ਮਾਲਕ ਦੀ ਰਹੀ ਹੈ।
0: ਚਲੋ, ਚੰਗੀ ਗੱਲ
1: ਦਰਖਤ
0: ਹੈ।
1: ਵਗੈਰਾ ਟੁੱਟੇ ਆ?
0: ਹਾਂਜੀ ਹਾਂਜੀ, ਸੋ ਪਰਮਾਤਮਾ ਇਸੇ ਤਰ੍ਹਾਂ ਬਣਾਈ ਰੱਖਣ ਆਪਣੀ ਮਿਹਰ ਸਾਰਿਆਂ ਤੇ। ਗੀਤ ਕਿਹੜਾ ਸੁਣਾਉਂਗੇ ਅੱਜ?
1: ਰੂਪ ਕੁਮਾਰ ਠੌਰ ਤੇ ਜਸਵਿੰਦਰ ਨੋਲਾ ਦੀ ਆਵਾਜ਼ 'ਚ ਸੁਣਾ, ਤੇਰੇ ਪਿਆਰ ਮੈਂ।
0: ਜੀ ਜੀ ਜੀ, ਆ ਗਿਆ ਗੀਤ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਅਰਜੁਨ ਬਾਈ ਜੀ। ਲਓ ਜੀ, ਸੁਣਾਉਂਦੇ ਆ ਗੀਤ।

0: ਜੀ ਸ਼੍ਰੋਤਿਓ, ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਨੂੰ ਅਸੀਂ ਦੇਖਦੇ ਹਾਂ ਕਿ ਕੌਣ ਨੇ ਸਾਡੇ ਅਗਲੇ ਕਾਲਰ ਕੌਣ ਜੁੜੇ ਹੋਏ ਨੇ ਸਾਡੇ ਨਾਲ। ਹੈਲੋ
1: ਸਤਿ ਸ਼੍ਰੀ ਅਕਾਲ ਮੈਡਮ ਜੀ,
0: ਹੈਲੋ,
1: ਸਤਿ ਸ਼੍ਰੀ ਅਕਾਲ ਜੀ,
0: ਹੈਲੋ
1: ਹੈਲੋ, ਤੁਹਾਡੀ ਆਵਾਜ਼
0: ਜੀ।
1: ਆਈ ਜਾਂਦੀ ਹੈ।
0: ਆ ਗਈ ਆ ਗਈ ਆਵਾਜ਼, ਆ ਗਈ, ਤੁਹਾਡੀ ਵੀ ਆ ਗਈ। ਕੀ
1: ਸਤਿ ਸ਼੍ਰੀ
0: ਹਾਲ ਚਾਲ
1: ਅਕਾਲ
0: ਹੈ ਬਾਈ
1: ਜੀ।
0: ਜੀ, ਨਾਮ ਦੱਸ ਦਿਓ ਆਪਣਾ।
1: ਜਸਪਾਲ ਸਿੰਘ ਆ ਜੀ, ਡੱਬਵਾਲੀ ਮਲਕੋ ਤੋਂ ਬੋਲ
0: ਜੀ। ਡੱਬਵਾਲੀ ਕਿਹੜਾ ਪਿੰਡ ਦੱਸਿਆ?
1: ਮਲਕੋ ਵੀ ਡੱਬਵਾਲੀ ਲੋੜ ਕੋਲੇ।
0: ਠੀਕ ਹੈ ਜੀ, ਠੀਕ ਹੈ। ਤੇ ਜਸਪਾਲ ਬਾਈ ਜੀ, ਅੱਜ ਗੀਤ ਕਿਹੜਾ ਸੁਣੋਗੇ?
1: ਪੁਰਾਣੀ ਫਿਲਮ ਦਾ ਕੋਈ ਸੁਣਾ ਦਿਓ ਜੀ,
0: ਪੁਰਾਣੀ
1: ਕੰਮ
0: ਫਿਲਮ ਦਾ।
1: ਹੋਣ ਲੱਗ ਗਿਆ ਬਸ ਇੰਨਾ ਹੀ।
0: ਠੀਕ ਹੈ, ਕੁਛ ਖਾਸ ਕਹਿਣਾ ਚਾਹੋਗੇ ਸਰੋਤਿਆਂ ਨੂੰ?
1: ਉਹਨਾਂ ਨੇ ਕਹਿਣਾ ਪੱਕੀ ਆ ਜੀ, ਵਧੀਆ ਪ੍ਰੋਗਰਾਮ ਆ। ਮੈਂ
0: ਠੀਕ ਹੈ,
1: ਦੁਕਾਨ ਤੇ ਬੈਠਾ ਹੁਣ, ਮੈਂ ਸਾਰਾ ਦਿਨ ਹੀ ਸੁਣੀ ਹਾਂ।
0: ਠੀਕ ਹੈ ਜੀ, ਠੀਕ ਹੈ।
1: ਅੱਜ ਮੈਂ ਹਿਲਾ ਕੇ ਵੇਖ ਲਈਏ ਲੱਗ।
0: ਨਹੀਂ, ਲੱਗਦੇ ਆ ਵੀਰ ਜੀ, ਫੋਨ ਲੈ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ, ਬਸ ਥੋੜ੍ਹਾ ਜਿਹਾ ਦਿਨਾਂ ਦਾ ਵਕਫਾ ਜ਼ਰੂਰ ਪਾ ਲਿਆ ਕਰੋ, 10-12-15 ਦਿਨਾਂ ਦਾ।
1: ਆਪਾਂ 15-20 ਦਿਨ ਲਾਉਂਦੇ ਹੀ ਨਹੀਂ ਹੁਣ।
0: ਜੀ ਜੀ ਜੀ ਬਿਲਕੁਲ। ਤੇ ਠੀਕ ਹੈ ਜੀ, ਸੁਣਦੇ ਹਾਂ ਫਿਲਮ ਦਾ ਗੀਤ, ਉਮੀਦ ਕਰਾਂਗੇ ਤੁਹਾਨੂੰ ਇਹ ਗੀਤ ਬਹੁਤ ਪਸੰਦ ਆਊਗਾ।
1: ਠੀਕ ਹੈ।
0: ਲਓ ਜੀ, ਫਿਲਮ ਦਾਮਿਨੀ ਦੇ ਵਿੱਚੋਂ ਗੀਤ ਸੁਣਾਉਣ ਜਾ ਰਹੇ ਹਾਂ। ਆਵਾਜ਼ ਹੈ ਜੀ ਕੁਮਾਰ ਸਾਨੂੰ ਤੇ ਅਲਕਾ ਯਾਗਨਿਕ ਦੀ।

FM ਬਠਿੰਡਾ ਦੇ ਪਿਆਰੇ ਸਰੋਤਿਓ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 1:33 ਦਾ, ਅਤੇ ਸਾਡੇ ਕੋਲਰ ਵੀ ਸਾਡੇ ਅਗਲੇ ਨਾਲ ਜੁੜੇ ਹੋਏ ਆ ਸਾਡੇ। ਹੈਲੋ ਹੈਲੋ
1: ਹੈਲੋ
0: ਜੀ, ਰੇਡੀਓ ਸੈੱਟ ਤੋਂ ਥੋੜ੍ਹਾ ਜਿਹਾ ਪਾਸੇ ਹੋ ਜਾਓ।
1: ਠੀਕ ਹੈ ਜੀ।
0: ਹਾਂਜੀ, ਨਾਮ ਦੱਸ ਦਿਓ ਆਪਣਾ।
1: ਵੀਰਪਾਲ ਕੌਰ ਹੈ ਜੀ।
0: ਹਜੇ ਵੀ ਤੁਸੀਂ ਨੇੜੇ ਤੇੜੇ ਜੇ ਫਿਰਦੇ ਹੋ ਮੇਰੇ ਹਿਸਾਬ ਨਾਲ।
1: ਨਹੀਂ ਜੀ, ਦੂਰ ਹੋ ਗਏ ਸੀ।
0: ਹੁਣ ਕਹੋਗੇ ਵੀ ਭਾਈ ਗਰਮੀ ਹੈ, ਮੈਂ ਕਿੱਧਰ ਨੂੰ ਜਾਵਾਂ, ਹਨਾ।
1: ਨਹੀਂ ਜੀ,
0: ਠੀਕ ਹੈ, ਚਲੋ ਆਵਾਜ਼ ਘਟਾ ਦਿਓ ਥੋੜੀ ਜੀ।
1: ਹਾਂਜੀ, ਆਵਾਜ਼ ਘਟਾ ਦਿੰਦੇ।
0: ਠੀਕ ਹੈ, ਕੀ ਹਾਲ ਚਾਲ ਵੀਰਪਾਲ ਭੈਣ ਦਾ?
1: ਠੀਕ ਹੈ, ਠੀਕ ਹੈ।
0: ਨਹੀਂ, ਆਵਾਜ਼ ਨਾ ਹਲੇ ਵੀ ਥੋੜੀ ਜਿਹੀ ਆ ਰਹੀ ਹੈ ਮੈਨੂੰ, ਡਿਸਟਰਬੈਂਸ ਕਾਫੀ ਹੋ ਰਹੀ ਹੈ, ਪਲੀਜ਼ ਥੋੜਾ ਜਿਹਾ ਪਾਸੇ ਹੋ ਜਾਓ ਰੇਡੀਓ ਸੈੱਟ ਤੋਂ।
1: ਹਾਂਜੀ, ਹੋ ਗਏ ਜੀ।
0: ਠੀਕ ਹੈ ਜੀ, ਤੇ ਪਹਿਲਾਂ ਤਾਂ ਫਰਮਾਇਸ਼ ਦੱਸ ਦਿਓ।
1: ਤੁਹਾਡੀ
0: ਉਮਰ ਕਿੰਨੀ ਕੁ ਹੈ?
1: ਸਾਡੀ ਉਮਰ 30 ਸਾਲ।
0: 30 ਸਾਲ, ਬੱਚੇ ਛੋਟੇ ਹੋਣੇ ਆ ਫਿਰ?
1: ਹਾਂਜੀ, ਛੋਟੇ ਹੈ ਜੀ।
0: ਅੱਛਾ, ਤੇ ਪੜ੍ਹਦੇ ਹੋਣੇ ਆ?
1: ਹਾਂਜੀ, ਪੜ੍ਹਦੇ ਹੈ ਜੀ।
0: ਠੀਕ ਹੈ, ਗਏ ਨੀ ਨਾਨਕੇ ਫਿਰ?
1: ਗਏ ਸੀ ਜੀ, 3-4 ਦਿਨ ਲਾ ਕੇ ਆ ਗਏ
0: ਬਸ, ਸਾਰਾ ਮਹੀਨਾ ਪੈਰ ਤੇ ਛੇ ਦੀ ਭੱਜਿਆ ਹੈ।
1: ਹਾਂਜੀ, ਗਰਮੀ ਬਹੁਤ ਸੀ, ਬੱਚੇ ਚੌੜ ਵਾਲੀ ਕਰਦੇ ਆ, ਜਾ ਕੇ ਟਿਕਦੇ ਨਹੀਂ।
0: ਸਹੀ ਹੈ, ਬਾਕੀ ਗਰਮੀ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਦੇਖਣਾ ਪੈਂਦਾ, ਸਰਦੀ ਚ ਤਾਂ ਜਿੱਥੇ ਮਰਜ਼ੀ ਵੜ ਕੇ ਪੈ ਜਾਈਏ, ਹਨਾ। ਗਰਮੀਆਂ ਚ ਆਪਾਂ ਨੂੰ ਸੁਭਾਅ ਪਿਆ ਹੁੰਦਾ ਆਪਦੀ ਥਾਂ ਪੈਣ ਦਾ, ਕੋਈ ਪੱਖੇ ਕੂਲਰ ਏਸੀ ਚ ਜਿਹੇ ਦਾ ਮਾਹੌਲ ਆਪਣੇ ਘਰੇ ਹੁੰਦਾ।
1: ਹਾਂਜੀ,
0: ਠੀਕ ਹੈ, ਚਲੋ ਵਧੀਆ ਗੱਲ ਹੈ, ਜਿੰਨਾ ਕੁ ਸਮਾਂ ਨਾਨਕਿਆਂ ਦੇ ਲਈ ਪੇਕਿਆਂ ਦੇ ਲਈ ਨਿਕਲਦਾ ਵਧੀਆ ਗੱਲ ਹੈ। ਤੇ ਸੁਣਦੇ

0: ਸੰਗੀਤ ਮੇਰੀ ਪਸੰਦ ਦਾ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਵੀਰਪਾਲ ਭੈਣ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਮੈਮ।
0: ਲਓ ਜੀ, ਫਿਲਮ ਹੈ ਜੀ ਢਾਈ ਅਕਸ਼ਰ ਪ੍ਰੇਮ ਕੀ, ਤੇ ਆਓ ਸੁਣਦੇ ਹਾਂ ਇਹ ਗੀਤ।

ਜਿਸ ਦੇ ਬੋਲ ਅੱਜ ਵੀ ਰੂਹਾਂ ਨੂੰ ਚੀਰ ਜਾਂਦੇ ਨੇ। ਜੀ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਪਹਿਲਾ।

0: ਜੀ ਸਰੋਤਿਓ, ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਸਟੂਡੀਓ ਦੀ ਘੜੀ ਤੇ ਸਮਾਂ 1:45 ਤੇ ਸਾਡੇ ਅਗਲੇ ਕਾਲਰ ਸਾਡੇ ਨਾਲ ਨੇ। ਹੈਲੋ,
1: ਹਾਂਜੀ ਭੈਣ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਸਟਾਫ ਨੂੰ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਸ਼ੁਭ ਨਾਮ ਦੱਸ ਦਿਓ।
1: ਮੈਂ ਹਰਪਾਲ ਸਿੰਘ ਗੱਲ, ਮੱਲਾ ਹਰਨਾਮਪੁਰਾ, ਕੋਟਕਪੁਰੇ ਤੋਂ ਪਿੱਠੂ ਤੋਤੇ ਵਾਲਾ ਜੀ।
0: ਜੀ ਕੋਟਕਪੁਰੇ ਤੋਂ ਹਰਪਾਲ ਸਿੰਘ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਤੇ ਅੱਜ ਫਿਰ ਸਰੋਤਿਆਂ ਦੀ ਨਜ਼ਰ ਇੱਕ ਬਹੁਤ ਪਿਆਰਾ ਕੰਬੋ ਗੀਤ ਪੇਸ਼ ਕਰਾਂਗੇ, ਜਿਹਦੇ ਵਿੱਚ ਕਲਾਸੀਕਲ ਟੱਚ ਵੀ ਹੈ ਤੇ ਵੈਸਟਰਨ 뮤직 ਵੀ ਹੈ। ਕਿਸ਼ੋਰ ਕੁਮਾਰ ਦਾ ਗਾਇਆ ਫਿਲਮ ਨਮਕ ਹਲਾਲ ਦੇ ਵਿੱਚੋਂ,
0: ਠੀਕ ਹੈ ਜੀ।
1: ਅਣਜਾਣ ਦੇ ਲਿਖੇ ਬੋਲ ਆ ਤੇ ਆਰ ਡੀ ਬਰਮਨ ਦਾ 뮤직 ਆ ਤੇ ਮੇਰੇ ਖਿਆਲ ਪ੍ਰਕਾਸ਼ ਮਹਿਰਾ ਦੀ ਫਿਲਮ ਹੁੰਦੀ ਹੈ।
0: ਠੀਕ ਹੈ ਜੀ, ਤੇ ਬਸ ਆ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਹਾਂਜੀ, ਇਹ ਗੀਤ ਦੀਆਂ ਥੋੜੀਆਂ ਦੋ ਗੱਲਾਂ ਜੇ ਕਹੂੰ ਤਾਂ ਸਾਂਝੀਆਂ ਕਰ ਸਕਦਾ।
0: ਜਲਦੀ ਬੋਲੋ ਵੀਰ ਜੀ।
1: ਚਲੋ ਰਹਿਣ ਦਿਓ, ਤੁਸੀਂ ਬਾਕੀ ਸਰੋਤਿਆਂ ਨੂੰ ਸੁਣਾ ਹੀ ਦਿਓ ਗਾਣਾ।
0: ਹਾਂ ਬਿਲਕੁਲ, ਗੀਤ ਸੁਣਾਉਂਦੇ ਹਾਂ ਆਪਾਂ, ਕਿਉਂਕਿ ਸਮਾਂ ਜਿਹੜਾ ਹੁੰਦਾ ਹੈ ਆਪਣੀ,
1: ਮੈਨੂੰ ਪਤਾ ਸਮੇਂ ਦੀ ਨਜਾਕਤ ਹੈ ਜੀ। ਠੀਕ ਹੈ,
0: ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਕਾਲਰ ਹੈ ਜਿਹੜੇ ਆਪਣੇ ਨਾਲ ਜੁੜਨ।
1: ਵੱਧ ਤੋਂ ਵੱਧ ਕਾਲਰ ਜੁੜਨ
0: ਜੀ ਜੀ
1: ਪਰ ਗੀਤ ਪੂਰਾ ਸੁਣਾ ਦਿਓ।
0: ਜੀ ਜੀ, ਆ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ।

0: ਜੀ, ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਨੂੰ ਸ਼ਾਮਲ ਕਰਦੇ ਹਾਂ।
1: ਹੈਲੋ
2: ਭੈਣ ਜੀ, ਸਤਿ ਸ੍ਰੀ ਅਕਾਲ।
1: ਹੈਲੋ
2: ਹਾਂ ਭੈਣ ਜੀ, ਸਤਿ ਸ੍ਰੀ ਅਕਾਲ
1: ਜੀ, ਨਾਮ ਦੱਸ ਦਿਓ ਆਪਣਾ।
2: ਜੀ। ਮੈਂ ਰਾਮ ਸਿੰਘ, ਪਿੰਡ ਫੁੱਲੋ ਮਿੱਠੀ ਤੋਂ।
1: ਠੀਕ ਹੈ ਜੀ। ਤੇ ਰਾਮ ਸਿੰਘ ਜੀ, ਹਾਲ ਚਾਲ ਕੀ ਨੇ?
2: ਠੀਕ ਹੈ ਭੈਣ ਜੀ, ਬਹੁਤ ਵਧੀਆ।
1: ਠੀਕ ਹੈ
2: ਬਾਰਿਸ਼ ਤੋਂ
1: ਜੀ।
2: ਬਾਅਦ ਥੋੜੀ ਗਰਮੀ ਘਟੀ ਹੈ ਤੇ, ਪਰ ਠੀਕ
1: ਥੋੜੀ ਰਾਹਤ
2: ਹੈ ਫਿਰ
1: ਮਿਲੀ
2: ਵੀ।
1: ਹੈ। ਠੀਕ ਹੈ ਜੀ।
2: ਹਾਂਜੀ
1: ਤੇ
2: ਭੈਣ
1: ਬਾਈ
2: ਜੀ,
1: ਜੀ, ਗੀਤ ਕਿਹੜਾ ਸੁਣੋਗੇ?
2: ਗੀਤ ਭੈਣ ਜੀ ਮੈਨੂੰ ਸੁਣਾ ਦਿਓ ਤੁਸੀਂ। ਆਸ਼ਾ ਫਿਲਮ ਦੇ ਵਿੱਚੋਂ ਹੈ,
1: ਠੀਕ ਹੈ
2: ਪਰ
1: ਜੀ।
2: ਗੀਤ ਤੁਹਾਡੀ ਮਰਜ਼ੀ ਦਾ।
1: ਠੀਕ ਹੈ
2: ਹਾਂ
1: ਜੀ, ਮੇਰੀ ਮਰਜ਼ੀ ਦਾ ਗੀਤ ਆ ਗਿਆ ਜੀ, ਫਿਲਮ ਆਸ਼ਾ, ਤੇ ਆਪਾਂ
2: ਹਾਂ
1: ਸੁਣਦੇ
2: ਜੀ
1: ਹਾਂ ਇਹ ਗੀਤ। ਠੀਕ ਹੈ ਜੀ।
2: ਠੀਕ ਹੈ ਭੈਣ ਜੀ,
1: ਹਾਂਜੀ,
2: ਠੀਕ ਹੈ ਭੈਣ ਜੀ,
1: ਆਵਾਜ਼
2: ਧੰਨਵਾਦ।
1: ਹੈ ਜੀ ਰਫੀ ਸਾਹਿਬ ਦੀ।
2: ਠੀਕ ਹੈ।
1: ਲਓ ਜੀ, ਸੁਣੋ ਇਸ ਗੀਤ ਨੂੰ।

AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ 1:59 ਤੇ 24 ਸਕਿੰਟ ਦਾ ਹੋ ਰਿਹਾ ਹੈ। ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼ ਤੇ 2:15 ਤੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ। ਕੁਝ ਪਲ ਕਰਦੇ ਹਾਂ ਇੰਤਜ਼ਾਰ।

ਜੀ ਸਰੋਤਿਓ, ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਜੀ 1:58 ਤੇ 36 ਸਕਿੰਟ ਦਾ। ਪ੍ਰੋਗਰਾਮ ਆਪਣੀ ਸਮਾਪਤੀ ਦੇ ਵੱਲ ਹੈ ਅਤੇ ਧੰਨਵਾਦ ਕਰਦੀ ਹੈ ਸਾਰੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ। ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ

0: ਜੀ ਸਰੋਤਿਓ, ਸਵਾਗਤ ਹੈ ਜੀ ਪ੍ਰੋਗਰਾਮ ਸੁਰੇਲੀ ਦੁਪਹਿਰ ਦੇ ਵਿੱਚ। ਅਤੇ ਅੱਜ ਸਿਲਸਿਲਾ ਮੇਰਾ ਪਿੰਡ, ਜਿਸ ਦੇ ਵਿੱਚ ਤੁਸੀਂ ਸੈਰ ਕਰੋਗੇ ਪਿੰਡ ਕੋਟ ਸ਼ਮੀਰ ਦੀ, ਅਤੇ ਇਸਦਾ ਭਾਗ ਰਹੇਗਾ ਦੂਸਰਾ। ਪ੍ਰੋਗਰਾਮ ਦੇ ਮੇਜ਼ਬਾਨ ਨੇ ਸੰਦੀਪ ਸ਼ੇਰਗਿੱਲ।
1: ਜੀ ਸਰੋਤਿਓ, ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਸਾਰਿਆਂ ਦਾ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਤਹਿਤ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਪਿਛਲੇ ਹਫਤੇ ਤੁਸੀਂ ਸੁਣਿਆ ਸੀ ਪਿੰਡ ਕੋਟ ਸ਼ਮੀਰ ਦਾ ਭਾਗ ਪਹਿਲਾ, ਤੇ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਬਿਲਕੁਲ ਜੀ ਪਿੰਡ ਕੋਟ ਸ਼ਮੀਰ ਤੋਂ ਭਾਗ ਦੂਜਾ। ਤੇ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜਨਗੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਸਾਂਝੀ ਕਰਾਂਗੇ ਤੇ ਇਸ ਪਿੰਡ ਦੀਆਂ ਬਾਰੀਕੀਆਂ ਨੂੰ ਹੋਰ ਚੰਗੀ ਤਰ੍ਹਾਂ ਜਾਣਾਂਗੇ ਤੇ ਨਾਲ ਨਾਲ ਗੀਤ ਸੰਗੀਤ ਦਾ ਆਨੰਦ ਵੀ ਤੁਸੀਂ ਜ਼ਰੂਰ ਮਾਣੋਗੇ। ਸੋ ਆਓ ਆਪਾਂ ਕਰਦੇ ਹਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ।

ਜੀ ਸਰੋਤਿਓ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪਿੰਡ ਕੋਟ ਸ਼ਮੀਰ ਦੇ ਵਿੱਚ ਨੌਜਵਾਨਾਂ ਲਈ ਇੱਕ ਬਹੁਤ ਵਧੀਆ ਕਲੱਬ ਬਣਿਆ ਹੋਇਆ ਹੈ, ਜਿਸ ਦਾ ਨਾਮ ਹੈ ਦਸ਼ਮੇਸ਼ ਕਲੱਬ ਕੋਟ ਸ਼ਮੀਰ। ਜੀ, ਇਸ ਵਕਤ ਸਾਡੇ ਨਾਲ ਪ੍ਰਧਾਨ ਸਾਹਿਬ ਜੁੜ ਚੁੱਕੇ ਨੇ, ਪਰਮਜੀਤ ਸਿੰਘ ਪੰਮਾ ਜੀ, ਜਿਹੜੇ ਕਿ ਨਵੇਂ ਨਗਰ ਕੌਂਸਲਰ ਵੀ ਚੁਣੇ ਗਏ ਨੇ ਵਾਰਡ ਨੰਬਰ 6 ਦੇ ਵਿੱਚੋਂ। ਸੋ

0: ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਵੀ ਦਿੰਦੇ ਹਾਂ ਤੇ ਇਹਨਾਂ ਦਾ ਸਵਾਗਤ ਵੀ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਸਰਦਾਰ ਪਰਮਜੀਤ ਸਿੰਘ ਪੰਮਾ ਜੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਸਿੰਘ ਪੰਮਾ, ਕਲੱਬ ਪਠਾਨਕੋਟ ਸ਼ਮੀਰ। ਮੈਂ FM ਬਠਿੰਡਾ ਸਮੁੱਚੀ ਟੀਮ, ਬਾਈ ਸੰਦੀਪ ਸ਼ੇਰਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਮੇਰਾ ਪਿੰਡ ਪ੍ਰੋਗਰਾਮ ਭਾਗ 2 ਦੇ ਤਹਿਤ ਦਰਸ਼ਕਾਂ ਦੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਮੈਂ ਇਹ ਦੱਸਣਾ ਚਾਹੁੰਦਾ, ਅਸੀਂ 2019 ਦੇ ਵਿੱਚ ਕਲੱਬ ਰਜਿਸਟਰ ਕਰਾਇਆ ਤੇ ਅਸੀਂ ਪਿੰਡ ਵਿੱਚ ਦਰਖਤ, ਛਾਂਦਾਰ, ਸਜਾਵਟੀ ਬੂਟੇ ਲਗਾ ਕੇ ਗਲੀਆਂ ਸਾਂਝੀਆਂ ਥਾਵਾਂ 'ਚ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਅੱਗੇ ਖੂਨਦਾਨ ਕੈਂਪ, ਮੈਡੀਕਲ ਕੈਂਪ, ਅੱਖਾਂ ਦੇ ਕੈਂਪ, ਗਰੀਬ ਕੁੜੀਆਂ, ਲੋੜਵੰਦ ਦੇ ਵਿਆਹ, ਲੋੜਵੰਦ ਮਰੀਜ਼ਾਂ ਦਾ ਇਲਾਜ, ਦਵਾਈਆਂ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਪਿੰਡ ਵਿੱਚ ਸਫਾਈ, ਸਕੂਲ ਦੇ ਵਿੱਚ ਸ਼ਮਸ਼ਾਨ ਘਾਟ, ਵਾਟਰ ਬਕਸ, ਜਿਹੜੇ ਵੀ ਇੱਕ ਕਲੱਬ ਦੇ ਕੰਮ ਹੁੰਦੇ ਆ, ਅਸੀਂ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਆਪਣੇ ਵੱਲੋਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਜਿਹੜੇ ਹੁਣ ਵੀ ਲਗਾਤਾਰ ਜਾਰੀ ਨੇ। ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ, 2024 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਇਸ ਕਲੱਬ ਨੂੰ ਬਠਿੰਡੇ ਜ਼ਿਲ੍ਹੇ 'ਚ 3 ਨੰਬਰ 'ਤੇ ਆਇਆ ਤੇ ਇਸ ਨੂੰ 37,000 ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਅਸੀਂ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਪਿੰਡ ਦੀ ਨਗਰ ਪੰਚਾਇਤ, ਨਗਰ ਨਿਵਾਸੀਆਂ ਦਾ, NRI ਭਰਾਵਾਂ ਦਾ, ਨੌਜਵਾਨਾਂ ਦਾ, ਜਿਨ੍ਹਾਂ ਨੇ ਵੱਧ ਚੜ੍ਹ ਕੇ ਸਾਡਾ ਹਰ ਇੱਕ ਕੰਮ ਦੇ ਵਿੱਚ ਸਹਿਯੋਗ ਦਿੱਤਾ। ਕਿਉਂਕਿ ਸਾਂਝੇ ਕੰਮਾਂ ਨੂੰ ਕਰਨ ਲਈ ਸਭ ਤੋਂ ਜ਼ਰੂਰੀ ਤਾਂ ਸਮਾਂ ਕੱਢਣਾ ਬਹੁਤ ਮੁਸ਼ਕਲ ਆ, ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਜਿਹੜਾ ਚੀਜ਼ ਹੈ ਰੁਪਈਆ। ਸਾਨੂੰ ਕਿਸੇ ਵੀ ਕੰਮ ਦੇ ਲਈ ਕਦੇ ਵੀ ਫੰਡਿੰਗ ਦੀ ਘਾਟ ਨਹੀਂ ਆਉਣ ਦਿੱਤੀ। ਸਾਡੇ ਇਹਨਾਂ ਦੇ ਭਰਾਵਾਂ ਨੇ, ਨਗਰ ਪੰਚਾਇਤ ਨੇ, ਨਗਰ ਨਿਵਾਸੀਆਂ ਨੇ ਵੱਧ ਚੜ੍ਹ ਕੇ ਸਾਡਾ ਇਸ ਕੰਮਾਂ ਦੇ ਵਿੱਚ ਸਹਿਯੋਗ ਦਿੱਤਾ। ਅਸੀਂ ਸਾਰੇ ਪਿੰਡਾਂ ਨੂੰ, ਨੌਜਵਾਨਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਆਪਣੇ ਨੌਜਵਾਨਾਂ ਨੂੰ ਕਲੱਬਾਂ ਦੇ ਨਾਲ ਜੋੜ ਕੇ ਪਿੰਡ ਦੀਆਂ ਸਾਂਝੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਅੱਗੇ ਹੋ ਕੇ ਆਪਣਾ ਯੋਗਦਾਨ ਪਾਓ। ਨਸ਼ਿਆਂ ਤੋਂ ਵਿਹਲੇ ਸਮੇਂ ਨੂੰ ਇਸ ਪਾਸੇ ਲਾਓ ਤਾਂ ਕਿ ਆਪਾਂ ਸਮਾਜ ਲਈ ਕੁਛ ਕਰ ਸਕੀਏ ਤੇ ਆਪ ਜੀ ਦਾ, ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ
0: ਜੀ। ਸਰੋਤਿਓ, ਪ੍ਰੋਗਰਾਮ ਮੇਰਾ ਪਿੰਡ ਦੇ ਤਹਿਤ ਪਿੰਡ ਕੋਟ ਸ਼ਮੀਰ ਤੋਂ ਅੱਜ ਤੁਹਾਡੇ ਨਾਲ ਜੁੜੇ ਹੋਏ ਹਾਂ ਜੀ। ਸੋ ਸਾਡੇ ਨਾਲ ਜੁੜੇ ਨੇ ਇਸ ਵਕਤ ਬਾਈ ਪਰਮ ਤੇਜ ਸਿੰਘ, ਜਿਹੜੇ ਕਿ ਨੌਜਵਾਨ ਸਾਥੀ ਨੇ, ਸਾਡੇ ਨਾਲ ਨੌਜਵਾਨਾਂ ਬਾਰੇ ਵੀ ਗੱਲਬਾਤ ਸਾਂਝੀ ਕਰਨਗੇ ਔਰ ਪਿੰਡ ਦੀ ਜਿਹੜੀ ਰਹਿੰਦੀ ਸਾਡੇ ਤੋਂ ਪੁੱਛਣੀ ਜਾਣਕਾਰੀ ਕਿਸੇ ਸੱਜਣ ਤੋਂ ਰਹਿ ਗਈ ਹੋਊਗੀ ਤੇ ਉਹ ਵੀ ਆਪਾਂ ਇਹਨਾਂ ਤੋਂ ਜਾਣਾਂਗੇ। ਬਾਈ ਪਰਮ ਤੇਜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਇਸ ਪ੍ਰੋਗਰਾਮ ਦੇ ਵਿੱਚ।
2: ਧੰਨਵਾਦ ਬਾਈ ਜੀ, ਤੇ ਬਾਕੀ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਇੱਕ ਮੈਂ ਪਰਸਨਲ ਐਕਸਪੀਰੀਅੰਸ ਵੀ ਇੱਥੇ ਸਾਂਝਾ ਕਰਨਾ ਚਾਹੁੰਦਾ। ਇਹ ਮੇਰਾ ਜੱਦੀ ਪਿੰਡ ਨਹੀਂ ਹੈ ਜੀ, ਜਿਹੜਾ ਸਾਡਾ ਬੈਕਗ੍ਰਾਉਂਡ ਹੈ ਵੈਸੇ ਤੋਂ ਮਾਝੇ ਵੱਲ ਦਾ, ਤਰਨ ਤਾਰਨ ਜ਼ਿਲ੍ਹੇ ਦਾ। ਪਿਤਾ ਜੀ ਨੂੰ 18-19 ਸਾਲ ਦੀ ਉਮਰ ਵਿੱਚ ਡਾਕਖਾਨੇ 'ਚ ਨੌਕਰੀ ਮਿਲੀ, ਬਠਿੰਡੇ ਪੋਸਟਿੰਗ ਹੋਈ। ਕੋਟ ਸ਼ਮੀਰ ਵਿੱਚ ਸਾਡੀ ਕੋਈ ਮੇਰੇ ਨਾਨਕਿਆਂ ਵਾਲੇ ਪਾਸੇ ਰਿਸ਼ਤੇਦਾਰੀ ਸੀ ਤਾਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਤੁਸੀਂ ਇੱਥੇ ਪਿੰਡ ਵਿੱਚ ਸ਼ਿਫਟ ਹੋ, ਵਧੀਆ ਪਿੰਡ ਦਾ ਮਾਹੌਲ ਚੰਗਾ ਹੁੰਦਾ। ਅਸੀਂ ਪਹਿਲਾਂ ਬਠਿੰਡਾ ਸ਼ਹਿਰ 'ਚ ਹੀ ਰਹਿੰਦੇ ਸੀ
0: ਜੀ।
2: ਮੈਂ ਬਹੁਤ ਛੋਟਾ ਸੀ, ਮੈਂ 4th-5th ਕਲਾਸ ਸੀ ਜਦੋਂ ਅਸੀਂ ਇਸ ਪਿੰਡ ਸ਼ਿਫਟ ਹੋਏ ਤਾਂ ਮੈਂ ਉਦੋਂ ਤੋਂ ਦੇਖਦਾ ਆ ਰਿਹਾ। ਮਤਲਬ ਮੇਰੇ ਮਾਤਾ ਜੀ ਨੇ ਪਹਿਲਾਂ ਇੱਕ ਵਿਚਾਰ, ਮਤਲਬ ਉਹਨਾਂ ਦੇ ਦਿਮਾਗ 'ਚ ਆਇਆ ਕਿ ਆਪਾਂ ਪ੍ਰਾਈਵੇਟ ਸਕੂਲ ਆਪਾਂ ਇੱਥੇ ਖੋਲੀਏ। ਸਕੂਲਾਂ ਦੀ ਵੈਸੇ ਵੀ ਉਹਨਾਂ ਸਮੇਂ 'ਚ ਘਾਟ ਸੀ ਵੀ ਆਪਾਂ ਪਿੰਡ ਨੂੰ ਵਧੀਆ ਸ਼ਿਕਸ਼ਾ ਪ੍ਰਦਾਨ ਕਰ ਸਕੀਏ ਬੱਚਿਆਂ ਨੂੰ। ਤਾਂ ਉਸ ਮਕਸਦ ਨਾਲ ਸਕੂਲ ਸ਼ੁਰੂ ਕੀਤਾ। ਪਿੰਡ ਨੇ ਇੰਨਾ ਕੁ ਸਹਿਯੋਗ ਦਿੱਤਾ ਨਾ ਜੀ, ਮਤਲਬ ਅਸੀਂ ਪਿੰਡ 'ਚੋਂ, ਇਸ ਪਿੰਡ ਦੇ ਜੱਦੀ ਨਹੀਂ ਸੀ, ਬਾਹਰੋਂ ਆਏ ਸੀ, ਪਰ ਇਸ ਪਿੰਡ ਦੀ ਏਡੀ ਖੂਬਸੂਰਤੀ ਹੈ ਇਹ ਕਿ ਕੋਈ ਵੀ ਬੰਦਾ ਬਾਹਰੋਂ ਆ ਕੇ ਕੋਈ ਕੰਮ ਸ਼ੁਰੂ ਕਰੇ, ਇੱਥੇ ਰਹਿਣਾ ਸ਼ੁਰੂ ਕਰੇ, ਉਹਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ, ਕੋਈ ਗੱਲ ਹੋਵੇ, ਪਿੰਡ ਮੋਢੇ ਨਾਲ ਮੋਢਾ ਲਾ ਕੇ ਖੜਦਾ। ਸਾਡਾ ਜੋ ਸਕੂਲ ਸੀ ਉਹਦਾ ਨਾਮ ਮਾਤਾ ਗੁਜਰੀ ਸੀ, ਹੌਲੀ ਹੌਲੀ ਅਸੀਂ ਉਹਦਾ ਨਾਮ ਦਸ਼ਮੇਸ਼ ਪਬਲਿਕ ਸਕੂਲ ਕੀਤਾ
0: ਜੀ।
2: ਤਾਂ ਪਿੰਡ ਜਦੋਂ ਅਸੀਂ ਉਹ ਸਕੂਲ ਸ਼ੁਰੂ ਕੀਤਾ ਸੀ ਜੀ, ਤਾਂ ਪਹਿਲਾਂ ਪਹਿਲਾਂ ਤਾਂ ਸਾਨੂੰ ਇਹ ਲੱਗਦਾ ਸੀ ਬਗਾਨੇ ਪਿੰਡ 'ਚ ਆ, ਪਤਾ ਨਹੀਂ ਕੋਈ ਇੱਥੇ ਸਾਡੀ ਸਪੋਰਟ ਕਰੂਗਾ ਕਿ ਨਹੀਂ ਕਰੂਗਾ, ਪਰ ਪਿੰਡ ਦਾ ਘਰ ਘਰ ਦਾ ਬੰਦਾ, ਹਰ ਕਿਸੇ ਨੇ ਕਿਹਾ ਜੀ ਤੁਸੀਂ ਸ਼ੁਰੂ ਕਰੋ। ਹਾਲਾਂਕਿ ਪਿੰਡ ਵਿੱਚ ਸਰਕਾਰੀ ਸਕੂਲ ਸੀ, ਬਹੁਤ ਵਧੀਆ ਸੀ ਸ਼ੁਰੂ ਤੋਂ ਹੀ
0: ਜੀ।
2: ਪਿੰਡ ਦੇ ਵਿੱਚ ਮਤਲਬ ਜੇ ਸਰਕਾਰੀ ਸਕੂਲ ਦੇਖੀਏ ਨਾ, ਬਹੁਤ ਉੱਚ ਪੱਧਰ ਦਾ ਇਸ ਪਿੰਡ, ਪਰ ਉਸ ਸਮੇਂ ਦੇ ਵਿੱਚ ਵੀ ਸਕੂਲ ਵਧੀਆ ਸਰਕਾਰੀ ਹੋਣ ਦੇ ਬਾਵਜੂਦ ਵੀ ਪਿੰਡ ਵਾਲੇ ਕਿਹਾ ਨਹੀਂ ਇਹ ਬੰਦੇ ਚੰਗੇ ਬੰਦੇ, ਮਤਲਬ ਕਿਉਂਕਿ ਮੇਰੇ ਮਾਤਾ ਪਿਤਾ ਜੀ ਵਧੀਆ, ਉਹਨਾਂ ਦੀ ਸ਼ਿਕਸ਼ਾ ਹੈ, ਤਾਂ ਉਹਨਾਂ ਨੇ ਦੇਖਿਆ ਕਿ ਬੰਦੇ ਵਧੀਆ ਨੇ, ਨਰਮ ਨੇ, ਇੰਨੇ ਕੁ ਸਾਡਾ ਸਹਿਯੋਗ ਕੀਤਾ ਨਾ। ਤਾਂ ਮੇਰਾ ਇਹ ਸਾਰੀ ਗੱਲ ਦੱਸਣ ਦਾ ਮਕਸਦ ਇਹੀ ਸੀ ਵੀ ਇਹ ਪਿੰਡ ਦੇ ਵਿੱਚ ਤੁਸੀਂ ਕਿਤੋਂ ਵੀ ਆ ਕੇ ਵਸ ਰਹੇ ਹੋ, ਇਹ ਪਿੰਡ ਹਮੇਸ਼ਾ ਤੁਹਾਡੇ ਨਾਲ ਖੜੂਗਾ, ਤੁਹਾਨੂੰ ਆਪਣਾ ਬਣਾ ਲੂਗਾ, ਤੁਹਾਡਾ ਪਰਿਵਾਰ ਬਣ ਜੂਗਾ ਜੀ।
0: ਜੀ ਬਿਲਕੁਲ, ਪਹਿਲਾਂ ਵੀ ਬਾਈ ਜੀ ਹੋਰਾਂ ਨੇ ਦੱਸਿਆ ਕਿ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਵੱਖ ਵੱਖ ਲੋਕ ਜਿਹੜੇ ਰਹਿ ਰਹੇ ਨੇ ਇਕੱਠੇ ਔਰ ਉਹਨਾਂ ਦੇ ਵਿੱਚ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਉਹ ਬਣੀ ਹੋਈ ਹੈ। ਬਾਈ ਪਰਮਤੇਜ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਪਹਿਲਾਂ ਵੀ ਇਸ ਪਿੰਡ ਦੀਆਂ ਸਿਫਤਾਂ ਅਸੀਂ ਸੁਣ ਰਹੇ ਸੀ ਵੱਖ ਵੱਖ ਸੱਜਣਾਂ ਤੋਂ ਔਰ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਅੱਜ ਪੱਕੀ ਮੋਹਰ ਲਾ ਦਿੱਤੀ ਹੈ ਕਿ ਇਹ ਪਿੰਡ ਜਿਹੜਾ ਹਰ ਕਿਸੇ ਦੇ ਕੰਮ ਆਉਣ ਵਾਲਾ ਆਪਸੀ ਭਾਈਚਾਰਕ ਸਾਂਝ ਦੇ ਵਜੋਂ ਜਾਣਿਆ ਜਾਂਦਾ ਹੈ। ਬੇਸ਼ੱਕ ਇੱਥੇ ਵੱਖ ਵੱਖ ਧਰਮਾਂ, ਵੱਖ ਵੱਖ ਜਾਤਾਂ ਦੇ ਲੋਕ ਰਹਿ ਰਹੇ ਨੇ, ਪਰ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਭੇਦਭਾਵ ਵਾਲੀ ਜਿਹੜੀ ਭਾਵਨਾ ਕਿਸੇ ਦੇ ਦਿਲਾਂ ਦੇ ਵਿੱਚ ਨਹੀਂ ਹੈ। ਇੱਥੇ ਬਾਈ ਜੀ ਇੱਕ ਪਹਿਲਾਂ ਜ਼ਿਕਰ ਕਰ ਰਹੇ ਸੀ ਸਾਡੇ ਨਾਲ, ਕਹਿੰਦੇ ਜੇਕਰ ਕਿਸੇ ਦੁਕਾਨਦਾਰ ਤੋਂ ਕਿਸੇ ਮਹੀਨੇ ਆਪਣੀ ਦੁਕਾਨ ਦਾ ਕਿਰਾਇਆ ਨਹੀਂ ਨਾ ਨਿਕਲਦਾ, ਉਹ ਕਹਿੰਦੇ ਅਸੀਂ ਰਲ ਮਿਲ ਕੇ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਉਹਦਾ ਕਿਰਾਇਆ ਭਰ ਦਿੰਦੇ ਹਾਂ। ਸੋ ਇਹ ਬੜੀ ਸੋਹਣੀ ਗੱਲ ਲੱਗੀ ਕਿ ਇਸ ਪਿੰਡ ਦੇ ਵਿੱਚ ਆਪਸੀ ਜਿਹੜੀ ਪਿਆਰ ਦੀ ਸਾਂਝ ਹੈ ਉਹ ਹਰ

0: ਜਾਣਕਾਰੀ ਸਾਡੇ ਨਾਲ ਸਾਂਝੀ ਕਰੋਗੇ ਜਿਹੜੀ ਸਾਡੇ ਤੋਂ ਪੁੱਛਣੀ ਰਹਿ ਗਈ ਹੋਵੇ?
1: ਜੀ ਬਾਈ ਜੀ, ਇੱਕ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਕੋਟਸ਼ਮੀਰ ਪਿੰਡ ਹੈ ਜੋ ਸਾਡਾ ਇਤਿਹਾਸਕ ਪਿੰਡ ਹੈ ਜੀ।
0: ਜੀ,
1: ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਪਿੰਡ ਹੈ, ਜਿਸ ਕਰਕੇ ਨਾ ਸਾਡੇ ਪਿੰਡ ਵਾਸੀਆਂ ਦੇ ਵਿੱਚ ਬਹੁਤ ਹੀ ਸੇਵਾ ਭਾਵਨਾ ਵੀ ਹੈ
0: ਜੀ।
1: ਜਿਵੇਂ ਆਪਣੇ ਜਦੋਂ ਸਰਦੀਆਂ ਹੁੰਦੀਆਂ ਜੀ, ਸਵੇਰੇ 4 ਵਜੇ ਤੋਂ ਲੈ ਕੇ 8 ਵਜੇ ਤੱਕ ਚਾਹ ਦਾ ਲੰਗਰ ਚੱਲਦਾ, ਲਗਾਤਾਰ ਚੱਲਦਾ 4 ਤੋਂ 8 ਜੀ। ਜਦੋਂ ਪੂਰੀਆਂ ਸਰਦੀਆਂ ਹੁੰਦੀਆਂ, ਬੱਸ ਸਟੈਂਡ ਹੈ ਜੀ ਜੋ ਪਿੰਡ ਦਾ ਨਾ, ਕੈਂਚੀਆਂ ਵੀ ਕਹਿ ਦਿੰਦੇ ਉਹਨੂੰ ਸਾਰੇ, ਜਿੱਥੋਂ ਮਾਨਸਾ ਤੇ ਤਲਵੰਡੀ ਸਾਬੋਂ ਰਸਤਾ ਨਿਕਲਦਾ ਸਾਡੇ, ਉਸ ਬੱਸ ਸਟੈਂਡ ਤੇ ਸਾਡੇ ਪੱਕਾ ਚਾਹ ਦਾ ਲੰਗਰ ਹੁੰਦਾ ਜੀ 4 ਤੋਂ 8 ਸਰਦੀਆਂ ਦੇ ਵਿੱਚ।
0: ਤੇ
1: ਜਦੋਂ ਜਿਵੇਂ ਗਰਮੀਆਂ ਸ਼ੁਰੂ ਹੋ ਜਾਂਦੀਆਂ ਜੀ, ਸਾਡੇ ਦੋਨਾਂ ਬੱਸ ਸਟੈਂਡ ਤੇ ਪਿੰਡ ਦੇ ਵਿੱਚ 2 ਸਾਡੇ ਮੇਨ ਵੱਡੇ ਬੱਸ ਅੱਡੇ ਨੇ, ਇੱਕ ਪਿੰਡ ਦੀ ਐਂਟਰੈਂਸ ਤੇ ਇੱਕ ਪਿੰਡ ਦੇ ਜਦੋਂ ਪਿੰਡ ਸਾਡਾ ਖਤਮ ਹੁੰਦਾ ਉੱਥੇ
0: ਜੀ।
1: ਦੋਨਾਂ ਬੱਸ ਅੱਡਿਆਂ ਤੇ ਜੀ ਪੱਕਾ ਸਾਦੇ ਪਾਣੀ ਦੀ ਸ਼ਬੀਲ ਸਾਡੀ ਪੱਕੀ ਹੀ ਚੱਲਦੀ ਰਹਿੰਦੀ ਹੈ।
0: ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਜੀ, ਕਿਉਂਕਿ ਪਹਿਲਾਂ ਵੀ ਸਾਡੇ ਨਾਲ ਇਹੀ ਜ਼ਿਕਰ ਕੀਤਾ ਗਿਆ ਸੀ ਕਿ ਇਹ ਦਾਨੀ ਸੱਜਣਾ ਦਾ ਪਿੰਡ ਹੈ ਔਰ ਆਪਸੀ ਭਾਈਚਾਰਕ ਸਾਂਝ ਦੀਆਂ ਵੀ ਇੱਥੇ ਗੱਲਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਜੀ। ਬਹੁਤ ਬਹੁਤ ਸ਼ੁਕਰੀਆ ਬਾਈ ਜੀ।

0: ਸਰੋਤਿਓ ਇਸ ਵਕਤ ਅਸੀਂ ਜੁੜੇ ਹਾਂ ਬਾਈ ਜੀ ਹੋਰਾਂ ਦੇ ਨਾਲ। ਬਾਈ ਬਲਵਿੰਦਰ ਸਿੰਘ ਗੁਰੂ ਦੇ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਨੂੰ। ਬਾਈ ਬਲਵਿੰਦਰ ਗੁਰੂ ਜੀ ਸਾਡੇ ਨਾਲ ਜੁੜ ਚੁੱਕੇ ਨੇ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਤਹਿਤ।
1: ਅਸੀਂ ਬਹੁਤ ਸੋਹਣੇ ਪ੍ਰੋਗਰਾਮ ਚੱਲਦੇ ਆ ਜੀ ਤੜਕੇ ਤੋਂ ਸ਼ਾਮ ਤਾਈ
0: ਜੀ।
1: ਸਭ ਤੋਂ ਪਹਿਲਾਂ 6 ਵਜੇ ਆਪਣੇ ਗੁਰਬਾਣੀ ਚੱਲਦੀ ਹੈ
0: ਜੀ,
1: ਉਸ ਤੋਂ ਬਾਅਦ ਆਪਣੇ ਪ੍ਰੋਗਰਾਮ ਚੱਲਦੇ ਆ, ਬੱਚਿਆਂ ਦੇ ਬਹੁਤ ਸੋਹਣੇ ਪ੍ਰੋਗਰਾਮ ਚੱਲਦੇ ਆ
0: ਜੀ,
1: ਹੋਰ ਦੁਪਹਿਰੇ ਭੈਣਾਂ ਦਾ ਪ੍ਰੋਗਰਾਮ ਚੱਲਦਾ ਹੈ, ਹੋਰ ਗੀਤ ਸੰਗੀਤ ਬਹੁਤ ਸੋਹਣੇ ਚੱਲਦੇ ਆ ਜੀ। ਹਾਂ, ਕਿਸਾਨਾਂ ਬਾਰੇ ਇੱਥੇ ਖੇਤੀਬਾੜੀ ਦਾ ਦੱਸਿਆ ਜਾਂਦਾ ਜੀ, ਹੋਰ ਆਪਣੇ ਸ਼ਾਮ ਨੂੰ 7 ਵਜੇ ਸ਼ਾਮ ਕਹਾਣੀ ਆਉਂਦਾ ਜੀ, ਉਹ ਸੁਣਦੇ ਆ ਜੀ। ਆਪਣੇ ਫੌਜੀ ਭਰਾਵਾਂ ਦੀ ਉਹ ਫਰਮਾਇਸ਼ ਆਉਂਦੀ ਆ ਜੀ ਪੰਜਾਬੀ
0: ਜੀ,
1: ਉਹ ਸੁਣਦੇ ਆ ਜੀ। ਹਾਂ
0: ਜੀ, ਬਹੁਤ ਸ਼ੁਕਰੀਆ ਜੀ, ਤੁਸੀਂ ਇੰਨੀ ਤਰਤੀਬ ਦੇ ਨਾਲ ਸਾਰੇ ਪ੍ਰੋਗਰਾਮਾਂ ਨੂੰ ਸੁਣਦੇ ਹੋ, ਪਿਆਰ ਦਿੰਦੇ ਹੋ, ਤੁਹਾਡਾ ਬਹੁਤ ਧੰਨਵਾਦ ਜੀ। ਜੀ ਸਰੋਤੋ, ਇਸ ਪਿੰਡ ਦੇ ਵਿੱਚ ਨਾ ਇੱਕ ਬਹੁਤ ਵੱਡਾ ਦਰਵਾਜ਼ਾ ਜਿਹਨੂੰ ਤਲਵੰਡੀ ਵਾਲੇ ਦਰਵਾਜ਼ੇ ਦੇ ਨਾਮ ਨਾਲ ਜਾਣਿਆ ਜਾਂਦਾ, ਤੇ ਇਸ ਵਕਤ ਸਾਡੇ ਨਾਲ ਇੱਕ ਬਾਪੂ ਜੁੜ ਚੁੱਕੇ ਨੇ। ਸੋ ਬਾਪੂ ਨਛੱਤਰ ਜੀ ਸਾਡੇ ਨਾਲ ਜੁੜੇ, ਆਪਾਂ ਇਹਨਾਂ ਤੋਂ ਦਰਵਾਜ਼ੇ ਬਾਰੇ ਜਾਣਾਂਗੇ ਜੀ।
2: ਹਾਂਜੀ, ਤਲਵੰਡੀ ਵਾਲਾ ਦਰਵਾਜ਼ਾ ਬਹੁਤ ਉਹਦੀ ਜਾਣਕਾਰੀ ਹੈ
0: ਜੀ,
2: ਬਹੁਤ ਵੇਖਦੇ ਆ ਕੇ ਦਰਵਾਜ਼ਾ, ਬਹੁਤ ਚਿਰ ਦਾ ਉਹ, ਬਹੁਤ ਵਧੀਆ ਠੰਡਾ ਥਾਂ ਹੈ, ਉੱਥੇ ਬਹੁਤ ਕੰਪਾ ਖੇਡਦੇ ਆ
0: ਜੀ। ਜੀ ਸਰੋਤੋ, ਨਾਲ ਹੀ ਬਾਪੂ ਹਰਪਾਲ ਸਿੰਘ ਜੀ ਬੈਠੇ ਨੇ, ਇਹ ਵੀ ਕਹਿੰਦੇ ਕਾਫੀ ਜਾਣਕਾਰੀ ਰੱਖਦੇ ਆ ਪਿੰਡ ਦੇ ਦਰਵਾਜ਼ੇ ਬਾਰੇ, ਕਿਉਂਕਿ ਜਿਹੜੀ ਆਪਾਂ ਕੋਰਟ ਦੀ ਗੱਲ ਕੀਤੀ ਸੀ ਨਾ, ਚੁਫੇਰੇ ਜਿਹੜੀ ਇੱਕ ਬਾੜ ਕੀਤੀ ਹੁੰਦੀ ਸੀ, ਇੱਕ ਕੰਧ ਮਾਰੀ ਹੁੰਦੀ ਸੀ, ਉਹ ਇਸ ਦਰਵਾਜ਼ੇ ਦੇ ਨਾਲ ਸੰਬੰਧਿਤ ਹੈ, ਤੇ ਬਾਪੂ ਜੀ ਹੋਰਾਂ ਤੋਂ ਆਪਾਂ ਜਾਣਾਂਗੇ ਇਸ ਦੇ ਦਰਵਾਜ਼ੇ ਦੇ ਬਾਪੂ ਜੀ ਇਤਿਹਾਸ ਬਾਰੇ ਜੇ ਜਾਣਨਾ ਹੋਵੇ।

0: ਤਾਂ ਕੀ ਇਤਿਹਾਸ ਰਿਹਾ ਪਿੰਡ ਦਾ, ਕਿਵੇਂ ਇਹ ਦਰਵਾਜ਼ਾ ਬਣਾਇਆ ਗਿਆ?
1: ਹਾਂ ਜੀ, ਇਹ ਪੁਰਾਣਾ ਦਰਵਾਜ਼ਾ ਜੀ, ਬਹੁਤ ਚਿਰ ਹੋ ਗਿਆ ਜੀ। ਉਦੋਂ ਜੀ ਇਹਦੇ ਚਾਰ ਸਪੇਰੇ ਪਿੰਡ ਦੇ ਕੋਰਟ ਹੁੰਦਾ ਸੀਗਾ, ਇੱਥੋਂ ਦੀ ਬਾਰ ਹੁੰਦਾ ਸੀ, ਇੱਥੋਂ ਦੇ ਲੋਕ ਆਉਂਦੇ, ਇੱਥੋਂ ਦੀ ਜਾਂਦੇ ਸੀਗੇ ਜੀ।
0: ਜੀ,
1: ਇਹ ਬਹੁਤ ਪੁਰਾਣਾ ਜੀ, ਪਹਿਲਾਂ ਵੀ ਚੋਰੀ ਚੱਪੇ ਵਾਲੇ ਹੁੰਦੇ ਸੀ, ਉਹਦਾ ਕਰਕੇ ਨਾ ਜੀ ਇਹ ਕੋਰਟ ਪਿੰਡ ਦੇ ਚਾਰ ਸਪੇਰੇ ਸੀਗਾ, ਇੱਥੋਂ ਦੀ ਰਾਹ ਹੁੰਦਾ ਸੀ
0: ਜੀ।
1: ਬਹੁਤ ਪੁਰਾਣਾ ਜੀ ਇਹ
0: ਜੀ, ਬਿਲਕੁਲ ਜਿਵੇਂ ਆਪਾਂ ਕਿਸੇ ਰਾਜੇ ਮਹਾਰਾਜੇ ਦਾ ਕਿਲਾ ਵੇਖਦੇ ਹੁੰਦੇ ਹਾਂ ਤੇ ਉਹਦਾ ਇੱਕ ਮੁੱਖ ਦਰਵਾਜ਼ਾ ਰੱਖਿਆ ਹੁੰਦਾ, ਕਿਸੇ ਵੀ ਚਾਹੇ ਸੈਨਿਕ ਨੇ ਲੰਘਣਾ, ਚਾਹੇ ਆਮ ਲੋਕਾਂ ਨੇ ਲੰਘਣਾ, ਚਾਹੇ ਰਾਜਾ ਮਹਾਰਾਜਾ ਨੇ ਖੁਦ ਲੰਘਣਾ, ਤਾਂ ਉਹ ਇੱਕੋ ਦਰਵਾਜ਼ੇ ਦੇ ਵਿੱਚੋਂ ਆਉਣ ਜਾਣ ਹੋਇਆ ਕਰਦਾ ਸੀ। ਸੋ ਇਸੇ ਤਰ੍ਹਾਂ ਇਸ ਕੋਟ ਸ਼ਮੀਰ ਪਿੰਡ ਦਾ, ਜਿਹਨੂੰ ਚਾਰ ਚੁਫੇਰੇ ਕੋਰਟ ਦੇ ਜ਼ਰੀਏ ਘੇਰਿਆ ਗਿਆ ਸੀ, ਬਗਲਿਆ ਗਿਆ ਸੀ, ਤੇ ਉਹਦਾ ਇੱਕ ਮੁੱਖ ਦਰਵਾਜ਼ਾ ਸੀ ਜਿਹਦੇ ਵਿੱਚ ਸਾਰੇ ਪਿੰਡ ਦੀ ਉਦੋਂ ਵਸੋਂ ਹੁੰਦੀ ਸੀ, ਪਰ ਸਮੇਂ ਦੇ ਨਾਲ ਨਾਲ ਜਿਹੜੀ ਵਸੋਂ ਸੀ, ਜਿਹੜੀ ਆਬਾਦੀ ਹੈ, ਉਹ ਇਸ ਦਰਵਾਜ਼ੇ ਤੋਂ ਬਾਹਰ ਵੱਲ ਵੱਧਦੀ ਗਈ ਤੇ ਅੱਜ ਲਗਭਗ ਇਸ ਪਿੰਡ ਦੇ ਵਿੱਚ 2000 ਤੋਂ ਜ਼ਿਆਦਾ ਘਰ ਹਨ ਅਤੇ 13000 ਦੇ ਕਰੀਬ ਇੱਥੋਂ ਦੀ ਆਬਾਦੀ ਹੈ। ਬਹੁਤ ਬਹੁਤ ਸ਼ੁਕਰੀਆ ਬਾਪੂ ਹਰਪਾਲ ਜੀ।
2: ਜੀ ਸਰੋਤਿਓ, ਆਪਾਂ ਅਕਸਰ ਰੇਡੀਓ ਤੇ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੇ ਸਾਡੇ ਟੇਲਰ ਵੀਰ ਨੇ ਨਾ, ਜਿਹੜੇ ਸਾਡੇ ਸਿਲਾਈ ਕਢਾਈ ਦਾ ਕੰਮ ਕਰਨ ਵਾਲੇ ਵੀਰ ਨੇ, ਬੜੇ ਮਿਹਨਤੀ ਨੇ, ਸੂਈ ਦੀ ਨੋਕ ਤੇ 24 ਘੰਟੇ ਅੱਖ ਰੱਖਣੀ ਪੈਂਦੀ ਹੈ ਵੀ ਸੂਈ ਦਾ ਧਾਗਾ ਕਿਤੇ ਇਧਰੋਂ ਇਧਰ ਨਾ ਹੋ ਜੇ, ਬੜਾ ਬਰੀਕੀ ਵਾਲਾ ਕੰਮ ਹੁੰਦਾ। ਪਰ ਉੱਥੇ ਇੰਟਰਟੇਨਮੈਂਟ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਟੀਵੀ ਲਗਾ ਕੇ ਤਾਂ ਬੈਠ ਨਹੀਂ ਸਕਦੇ ਨਾ, ਜੇ ਟੀਵੀ ਦੇਖਣ ਬੈਠ ਗਏ, ਫਿਲਮਾਂ ਦੇਖਣ ਬੈਠ ਗਏ, ਫਿਰ ਕੱਪੜੇ ਨਹੀਂ ਸਿਉਂਤੇ ਜਾਣੇ। ਸੋ ਇਸ ਵਕਤ ਪਿੰਡ ਕੋਟ ਸ਼ਮੀਰ ਤੋਂ ਸਾਡੇ ਨਾਲ ਭਾਈ ਹਰਭਜਨ ਸਿੰਘ ਭੱਟੀ ਸਾਹਿਬ ਜੁੜੇ ਨੇ, ਜਿਨ੍ਹਾਂ ਦਾ ਕੰਮ ਸਿਲਾਈ ਦਾ ਹੈ, ਪਰ ਜ਼ਿਆਦਾਤਰ ਸਮਾਂ ਜਿਹੜਾ ਆਕਾਸ਼ਵਾਣੀ FM ਬਠਿੰਡਾ ਰੇਡੀਓ ਦੇ ਪ੍ਰੋਗਰਾਮਾਂ ਦੇ ਨਾਲ ਬੀਤਦਾ ਹੈ ਇਹਨਾਂ ਦਾ। ਭਾਈ ਭੱਟੀ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਪਹੁੰਚੇ ਇੱਥੇ ਜੀ। ਮੇਰਾ ਪਿੰਡ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਇਹ ਰੇਡੀਓ ਦੀ ਬਹੁਤ ਜਾਣਕਾਰੀ ਮਿਲਦੀ ਹੈ ਜੀ, ਆਪਾਂ ਨੂੰ ਬਹੁਤ ਸੋਹਣੇ ਸੋਹਣੇ ਪ੍ਰੋਗਰਾਮ ਮਿਲਦੇ ਆ ਜੀ, ਇਹਨਾਂ ਦਾ ਬਹੁਤ ਧੰਨਵਾਦ ਜੀ ਇੱਥੇ ਪਹੁੰਚਣ ਤੇ ਜੀ।
0: ਜੀ ਭੱਟੀ ਸਾਹਿਬ, ਤੁਹਾਨੂੰ ਜ਼ਿਆਦਾਤਰ ਕਿਹੜੇ ਪ੍ਰੋਗਰਾਮ ਪਸੰਦ ਆਉਂਦੇ ਨੇ?
3: ਤਕਰੀਬਨ ਸਾਰੇ ਪ੍ਰੋਗਰਾਮ ਹੀ ਬਹੁਤ ਸੋਹਣੇ ਆ ਜੀ, ਬਹੁਤ ਸੋਹਣਾ ਜਾਣਕਾਰੀ ਮਿਲਦੀ ਆ ਜੀ, ਚੰਗੇ ਸੋਹਣੇ ਪੁਰਾਣੇ ਗੀਤ ਮਿਲਦੇ ਆ ਸੁਣਨ ਨੂੰ, ਹੋਰ ਵੀ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਜੀ, ਨਿੱਤ ਡਾਕਟਰਾਂ ਵਾਲੇ ਕੋਈ ਜਾਣਕਾਰੀ ਦਿੰਦੇ, ਉਹ ਵੀ ਬਹੁਤ ਵਧੀਆ ਲੱਗਦੀ ਹੈ ਜੀ।
0: ਬਹੁਤ ਸ਼ੁਕਰੀਆ ਭੱਟੀ ਸਾਹਿਬ, ਤੁਸੀਂ ਤਫਸੀਲ ਦੇ ਨਾਲ ਜਾਣਕਾਰੀ ਦਿੱਤੀ ਕਿ ਆਕਾਸ਼ਵਾਣੀ FM ਬਠਿੰਡਾ ਨੂੰ ਤੁਸੀਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਸੁਣਦੇ ਹੋ ਤੇ ਨਾਲ ਨਾਲ ਤੁਹਾਡਾ ਆਪਣਾ ਜਿਹੜਾ ਕਿੱਤਾ ਹੈ ਉਸ ਨੂੰ ਵੀ ਤੁਸੀਂ ਬਰਾਬਰ ਦਾ ਸਮਾਂ ਦੇ ਰਹੇ ਹੋ, ਬਹੁਤ ਸ਼ੁਕਰੀਆ ਜੀ।
2: ਸਰੋਤਿਓ, ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਮੇਰਾ ਪਿੰਡ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਦੁਆਰਾ ਜ਼ਰੂਰ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਵਿਸ਼ੇਸ਼ ਧੰਨਵਾਦ ਸਮੁੱਚੀ ਤਕਨੀਕੀ ਟੀਮ ਦਾ। ਅਗਲੀ ਵਾਰ ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।

ਜੀ ਸਰੋਤਿਓ, ਹੁਣੇ ਤੁਸੀਂ ਸੁਣਿਆ ਮੇਰਾ ਪਿੰਡ ਸਿਲਸਿਲਾ ਦਾ ਜਿਹੜਾ ਅੱਜ ਦਾ ਸਾਡਾ ਪਿੰਡ ਸੀ ਉਹ ਸੀ ਕੋਸ਼ਮੀਰ, ਇਸ ਦਾ ਭਾਗ ਸੀ ਦੂਸਰਾ, ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਸਨ ਸੰਦੀਪ ਸ਼ੇਰਗਿੱਲ।

ਜਿਸ ਦੇ ਬੋਲ ਅੱਜ ਵੀ ਰੂਹਾਂ ਨੂੰ ਚੀਰ ਜਾਂਦੇ ਨੇ। ਜੀ ਸਰੋਤਿਓ, ਮਿਤੀ 14 ਜੂਨ ਦਿਨ ਐਤਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਭਾਗ ਪਹਿਲਾ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 5:10। ਪੇਸ਼ ਹੈ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਅੱਜ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ। ਅੱਜ ਇਸ ਪ੍ਰੋਗਰਾਮ ਤਹਿਤ ਤੁਸੀਂ ਇਸ ਦਾ ਭਾਗ ਪਹਿਲਾਂ ਸੁਣੋ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ।

ਸਾਡੇ ਸਿਰਾਂ ਦੇ ਤਾਜ, ਸਾਹਾਂ ਤੋਂ ਵੀ ਵੱਧ ਕੀਮਤੀ ਤੇ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਬੁੱਧੀਜੀਵੀ ਸਤਿਕਾਰਿਤ ਦੋਸਤੋ, ਬਾਤਾਂ ਪੁਰਾਣੇ ਪੰਜਾਬ ਦੀਆਂ।

ਦੋਸਤੋ, ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦਾ ਉਹ ਨਾਮ ਹੈ ਜਿਸ ਨੇ ਦਰਦ, ਵਿਛੋੜੇ, ਮੁਹੱਬਤ ਅਤੇ ਰੂਹਾਨੀ ਤੜਪ ਨੂੰ ਸ਼ਬਦਾਂ ਵਿੱਚ ਇੰਜ ਪਰੋਇਆ ਕਿ ਹਰ ਪੀੜ੍ਹੀ ਉਸ ਨੂੰ ਆਪਣਾ ਸ਼ਾਇਰ ਮੰਨਦੀ ਰਹੀ। ਆਪਾਂ ਸਾਰੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਵੀ ਆਖਦੇ ਹਾਂ। ਤੁਸੀਂ ਸੁਣ ਰਹੇ ਹੋ ਇੱਕ ਅਜਿਹਾ ਸਫ਼ਰ ਜਿੱਥੇ ਸ਼ਬਦ ਰੋਂਦੇ ਵੀ ਨੇ, ਗਾਉਂਦੇ ਵੀ ਨੇ ਅਤੇ ਦਿਲ ਦੇ ਅੰਦਰ ਲੁਕਿਆ ਦਰਦ ਵੀ ਜਗਾਉਂਦੇ ਨੇ। ਦੋਸਤੋ, ਇਹ ਕਹਾਣੀ ਹੈ ਉਸ ਸ਼ਾਇਰ ਦੀ ਜਿਸ ਨੇ ਮੁਹੱਬਤ ਨੂੰ ਕਵਿਤਾ ਨਹੀਂ ਇਬਾਦਤ ਬਣਾਇਆ। ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ ਗੁੰਮ ਹੈ।

0: ਅਸਾਂ ਤਾਂ ਜੋਬਨ ਰੁੱਤੇ ਮਰਨਾ।
1: ਦੋਸਤੋ, ਅਸੀਂ ਵੇਖਿਆ ਕਿਵੇਂ ਇੱਕ ਸੰਵੇਦਨਸ਼ੀਲ ਬੱਚਾ ਵੰਡ ਦੇ ਦਰਦ ਵਿੱਚੋਂ ਲੰਘ ਕੇ ਇੱਕ ਸ਼ਾਇਰ ਬਣਨਾ ਸ਼ੁਰੂ ਹੋਇਆ। ਦੋਸਤੋ, ਹੁਣ ਅਸੀਂ ਗੱਲ ਕਰਾਂਗੇ ਸ਼ਿਵ ਦੇ ਇਕੱਲੇਪਣ ਦੀ, ਉਸ ਦੀ ਖਾਮੋਸ਼ੀ ਦੀ ਅਤੇ ਉਸ ਕੁਦਰਤ ਦੀ ਜਿਸ ਨੇ ਉਸ ਦੇ ਅੰਦਰ ਕਵਿਤਾ ਜਨਮ ਦਿੱਤੀ। ਦੋਸਤੋ, ਕੁਝ ਲੋਕ ਲਫ਼ਜ਼ ਲਿਖਦੇ ਨੇ, ਕੁਝ ਲੋਕ ਲਫ਼ਜ਼ ਲਿਖਦੇ ਨੇ ਤੇ ਕੁਝ ਆਪਣੀ ਰੂਹ। ਸ਼ਿਵ, ਖਾਮੋਸ਼ ਮੁੰਡਾ, ਇਕੱਲਾਪਣ, ਕੁਦਰਤ ਤੇ ਉਸ ਦੇ ਅੰਦਰ ਉਪਜਦੀ ਕਵਿਤਾ। ਦੋਸਤੋ, ਹੁਣ ਅਸੀਂ ਗੱਲ ਕਰਾਂਗੇ ਉਸ ਖਾਮੋਸ਼ ਮੁੰਡੇ ਦੀ ਜੋ ਭੀੜ ਵਿੱਚ ਰਹਿ ਕੇ ਹਮੇਸ਼ਾ ਇਕੱਲਾ ਰਿਹਾ।

ਕਈ ਬੱਚੇ ਮਿੱਟੀ ਨਾਲ ਖੇਡਦੇ ਨੇ, ਕਈ ਪਤੰਗਾਂ ਉਡਾਉਂਦੇ ਨੇ, ਪਰ ਸ਼ਿਵ ਉਹ ਦਰਖਤਾਂ ਨਾਲ ਗੱਲਾਂ ਕਰਦਾ ਸੀ। ਸ਼ਿਵ ਦਰਖਤਾਂ ਨਾਲ ਗੱਲਾਂ ਕਰਦਾ ਸੀ। ਬਟਾਲਾ ਦੀਆਂ ਗਲੀਆਂ ਵਿੱਚ ਅਕਸਰ ਇੱਕ ਪਤਲਾ ਜਿਹਾ ਮੁੰਡਾ ਇਕੱਲਾ ਤੁਰਦਾ ਦਿਖਾਈ ਦਿੰਦਾ। ਅੱਖਾਂ ਵਿੱਚ ਡੂੰਘੀ ਉਦਾਸੀ, ਚਿਹਰੇ ਤੇ ਖਾਮੋਸ਼ੀ। ਉਹ ਲੋਕਾਂ ਨਾਲ ਘੱਟ ਆਪਣੇ ਅੰਦਰ ਨਾਲ ਵੱਧ ਰਹਿੰਦਾ ਸੀ, ਜਿਵੇਂ ਉਸਦੀ ਰੂਹ ਕਿਸੇ ਅਣਜਾਣ ਦਰਦ ਨੂੰ ਲੱਭ ਰਹੀ ਹੋਵੇ।

ਦੋਸਤੋ ਸ਼ਿਵ ਨੂੰ ਕੁਦਰਤ ਨਾਲ ਅਜੀਬ ਜਿਹਾ ਪਿਆਰ ਸੀ। ਬਰਸਾਤ, ਹਵਾ, ਪੱਤਿਆਂ ਦੀ ਸਰਸਰਾਹਟ, ਚਿੜੀਆਂ ਦੀਆਂ ਆਵਾਜ਼ਾਂ, ਇਹ ਸਭ ਕੁਝ ਉਸ ਦੇ ਅੰਦਰ ਕਵਿਤਾ ਬਣ ਕੇ ਉਤਰਦਾ ਗਿਆ।

ਕਹਿੰਦੇ ਨੇ ਕਿ ਉਹ ਅਕਸਰ ਦਰਿਆ ਕੰਢੇ ਬੈਠਿਆ ਰਹਿੰਦਾ, ਪਾਣੀ ਨੂੰ ਤੱਕਦਾ ਅਤੇ ਲੰਮਾ ਸਮਾਂ ਕੁਝ ਸੋਚਦਾ ਰਹਿੰਦਾ। ਯੇ ਦੁਨੀਆ ਯੇ ਮਹਿਫਿਲ, ਯੇ ਦੁਨੀਆ ਯੇ ਮਹਿਫਿਲ, ਮੇਰੇ ਕਾਮ ਕੀ ਨਹੀਂ, ਮੇਰੇ ਕਾਮ ਕੀ ਨਹੀਂ।

ਦੋਸਤੋ ਸ਼ਿਵ ਕੁਮਾਰੀ ਬਟਾਲਵੀ ਦਾ ਇਕੱਲਾ ਪਾਣੀ ਉਸ ਦੀ ਕਵਿਤਾ ਦੀ ਜੜ ਸੀ। ਉਹ ਭੀੜ ਦਾ ਸ਼ਾਇਰ ਨਹੀਂ ਸੀ, ਉਹ ਰੂਹ ਦਾ ਸ਼ਾਇਰ ਸੀ। ਦੋਸਤੋ ਸ਼ਿਵ ਦੀ ਕਲਮ ਦੇ ਉੱਤੇ ਪੰਜਾਬ ਦੇ ਲੋਕ ਗੀਤਾਂ ਦਾ ਵੀ ਅਸਰ ਸੀ। ਪੰਜਾਬ ਦੇ ਲੋਕ ਗੀਤ ਹੀਰ, ਸੱਸੀ, ਸੋਹਣੀ, ਮਿਰਜ਼ਾ, ਇਹ ਸਾਰੀਆਂ ਕਹਾਣੀਆਂ ਸ਼ਿਵ ਦੇ ਅੰਦਰ ਵਸਦੀਆਂ ਗਈਆਂ। ਉਸਨੇ ਵੇਖਿਆ ਕਿ ਪੰਜਾਬ ਦੀ ਰੂਹ ਹਮੇਸ਼ਾ ਵਿਛੋੜੇ ਵਿੱਚ ਹੀ ਗਾਉਂਦੀ ਹੈ ਅਤੇ ਸ਼ਾਇਦ ਉੱਥੋਂ ਹੀ ਜਨਮਿਆ ਉਸ ਦਾ ਬਿਰਹਾ। ਮੈਂ ਦਰਦਾਂ ਨੂੰ ਗਾਲੇ ਨਾਲ ਲਾਇਆ, ਮੈਂ ਦਰਦਾਂ ਨੂੰ ਗਾਲੇ ਨਾਲ ਲਾਇਆ, ਜਿਵੇਂ ਮਾਂ ਬੱਚੇ ਨੂੰ ਲਾਉਂਦੀ ਹੈ, ਜਿਵੇਂ ਮਾਂ ਬੱਚੇ ਨੂੰ ਲਾਉਂਦੀ ਹੈ।

ਦੋਸਤੋ, ਖਾਮੋਸ਼ੀ ਵਿੱਚ ਹੀ ਜਨਮ ਲੈਂਦੀ ਹੈ ਕਵਿਤਾ। ਕਈ ਲੋਕ ਕਵਿਤਾ ਲਿਖਦੇ ਨੇ, ਪਰ ਸ਼ਿਵ ਉਹ ਕਵਿਤਾ ਜਿਉਂਦਾ ਸੀ। ਉਸ ਦੇ ਲਈ ਦਰਦ ਕੋਈ ਹਾਦਸਾ ਨਹੀਂ ਸੀ, ਇੱਕ ਇਬਾਦਤ ਸੀ। ਉਹ ਕਈ ਵਾਰ ਰਾਤਾਂ ਨੂੰ ਜਾਗਦਾ ਰਹਿੰਦਾ, ਕਾਗਜ਼ਾਂ ਤੇ ਕੁਝ ਲਿਖਦਾ, ਫਿਰ ਫਾੜ ਦਿੰਦਾ। ਸ਼ਾਇਦ ਉਸ ਵੇਲੇ ਉਸ ਨੂੰ ਖੁਦ ਵੀ ਨਹੀਂ ਪਤਾ ਸੀ ਕਿ ਇੱਕ ਦਿਨ ਉਸ ਦੀ ਕਵਿਤਾ ਲੱਖਾਂ ਦਿਲਾਂ ਦਾ ਦਰਦ ਬਣ ਜਾਵੇਗੀ।

ਦੋਸਤੋ, ਕੀ ਤੁਸੀਂ ਵੀ ਕਦੇ ਭੀੜ ਵਿੱਚ ਇਕੱਲਾਪਣ ਮਹਿਸੂਸ ਕੀਤਾ ਏ? ਸ਼ਿਵ ਦੀ ਕਵਿਤਾ ਇਸ ਲਈ ਦਿਲ ਨੂੰ ਛੂੰਹਦੀ ਹੈ ਕਿਉਂਕਿ ਉਹ ਹਰ ਉਸ ਇਨਸਾਨ ਦੀ ਆਵਾਜ਼ ਹੈ ਜੋ ਕਦੇ ਨਾ ਕਦੇ ਅੰਦਰੋਂ ਟੁੱਟਿਆ ਹੋਵੇ।

ਤੇ ਮਰਨਾ, ਜੋ ਬਣੇ ਰੁੱਤੇ ਜੋ ਵੀ ਮਰਦਾ, ਜੋ ਬਣੇ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ। ਦੋਸਤੋ, ਕੁਝ ਲੋਕ ਹੱਸ ਕੇ ਜਿਉਂਦੇ ਨੇ ਤੇ ਕੁਝ ਦਰਦ ਨੂੰ ਗਾ ਕੇ। ਮੈਣਾ, ਸ਼ਿਵ ਦੀ ਪਹਿਲੀ ਮੁਹੱਬਤ। ਤੁਸੀਂ ਸੁਣ ਰਹੇ ਹੋ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ। ਪਰ ਅੱਜ ਸ਼ਿਵ ਦੀ ਜ਼ਿੰਦਗੀ ਵਿੱਚ ਦਾਖਲ ਹੋਣ ਵਾਲੀ ਹੈ ਇੱਕ ਕੁੜੀ, ਇੱਕ ਨਾਮ ਮੈਣਾ। ਅਤੇ ਇਹੀ ਨਾਮ ਸ਼ਿਵ ਦੀ ਕਵਿਤਾ ਦਾ ਪਹਿਲਾ ਦਰਦ ਬਣੇਗਾ। ਦੋਸਤੋ, ਕਹਾਣੀ ਸ਼ੁਰੂ ਹੁੰਦੀ ਹੈ ਇੱਕ ਮੇਲੇ ਤੋਂ। ਬੈਜਨਾਥ ਦਾ ਮੇਲਾ ਰੰਗਾਂ ਨਾਲ ਭਰਿਆ, ਚੂੜੀਆਂ, ਝੂਲੇ, ਗਿੱਧਾ, ਟੱਪੇ। ਅਤੇ ਉਸ ਭੀੜ ਵਿੱਚ ਸ਼ਿਵ ਦੀ ਨਜ਼ਰ ਪੈਂਦੀ ਹੈ ਇੱਕ ਕੁੜੀ ਤੇ। ਦੋਸਤੋ, ਉਹ ਕੁੜੀ ਸਧਾਰਨ ਸੀ, ਪਰ ਸ਼ਿਵ ਲਈ ਉਹ ਜਿਵੇਂ ਕਵਿਤਾ ਦਾ ਪਹਿਲਾ ਸ਼ਬਦ ਬਣ ਗਈ। ਉਸ ਦਾ ਨਾਮ ਸੀ ਮੈਣਾ।

ਕਹਿੰਦੇ ਨੇ ਸ਼ਿਵ ਉਸ ਨੂੰ ਵੇਖ ਕੇ ਬਦਲ ਗਿਆ ਸੀ। ਹੁਣ ਉਹ ਹੋਰ ਵੀ ਖਾਮੋਸ਼ ਰਹਿਣ ਲੱਗ ਪਿਆ, ਪਰ ਉਸ ਖਾਮੋਸ਼ੀ ਵਿੱਚ ਮੁਹੱਬਤ ਦੀ ਆਵਾਜ਼ ਸੀ। ਉਹ ਮੈਣਾ ਨੂੰ ਮਿਲਣ ਦੇ ਬਹਾਨੇ ਲੱਭਦਾ, ਉਸ ਦੀਆਂ ਗੱਲਾਂ ਸੁਣਦਾ ਅਤੇ ਘਰ ਆ ਕੇ ਅੱਧੀ ਅੱਧੀ ਰਾਤ ਨੂੰ ਬੈਠ ਕੇ ਕਵਿਤਾਵਾਂ ਲਿਖਦਾ ਰਹਿੰਦਾ।

ਤੇ ਸਾਡਾ ਸੂਰਜ ਵੀ। ਸ਼ਿਵ ਦੀ ਅਧੂਰੀ ਰਹਿ ਗਈ ਕਹਾਣੀ। ਪਰ ਦੋਸਤੋ, ਸ਼ਿਵ ਦੀ ਕਿਸਮਤ ਵਿੱਚ ਸ਼ਾਇਦ ਪੂਰੀ ਮੁਹੱਬਤ ਲਿਖੀ ਹੀ ਨਹੀਂ ਸੀ। ਕੁਝ ਲੋਕ ਕਹਿੰਦੇ ਨੇ ਕਿ ਮੈਣਾ ਬਿਮਾਰੀ ਨਾਲ ਚਲੀ ਗਈ, ਕੁਝ ਕਹਿੰਦੇ ਨੇ ਉਹ ਵਿਛੜ ਗਈ, ਪਰ ਜੋ ਵੀ ਹੋਇਆ ਉਸ ਨੇ ਸ਼ਿਵ ਨੂੰ ਤੋੜ ਦਿੱਤਾ। ਸ਼ਿਵ ਦੀ ਰੂਹ ਤੋੜ ਮਰੋੜ ਦਿੱਤੀ, ਵਲੁੰਦਰ ਦਿੱਤੀ। ਉਸ ਦਿਨ ਤੋਂ ਬਾਅਦ ਸ਼ਿਵ ਦੀ ਕਵਿਤਾ ਵਿੱਚ ਦਰਦ ਵਸ ਗਿਆ। ਹੁਣ ਉਹ ਸਿਰਫ ਸ਼ਬਦ ਨਹੀਂ ਲਿਖਦਾ ਸੀ, ਉਹ ਆਪਣੇ ਅੰਦਰ ਦੇ ਟੁੱਟਣ ਨੂੰ ਲਿਖਦਾ ਸੀ।

ਬਣਾਇਆ ਤੇ ਹੰਝੂਆਂ ਨੂੰ ਗੀਤ, ਤੇ ਹੰਝੂਆਂ ਨੂੰ ਗੀਤ। ਦੋਸਤੋ, ਮੈਣਾ ਇੱਕ ਕੁੜੀ ਸੀ ਜਾਂ ਇੱਕ ਪ੍ਰਤੀਕ? ਕਈ ਸਾਹਿਤਕਾਰ ਮੰਨਦੇ ਨੇ ਕਿ ਮੈਣਾ ਸਿਰਫ ਇੱਕ ਕੁੜੀ ਨਹੀਂ ਸੀ, ਉਹ ਸ਼ਿਵ ਦੀ ਅਧੂਰੀ ਖਾਹਿਸ਼ ਸੀ, ਉਸ ਦੀ ਰੂਹ ਦਾ ਖਾਲੀਪਣ ਸੀ, ਉਸ ਦਾ ਪਹਿਲਾ ਵਿਛੋੜਾ ਸੀ। ਜੇ ਮੈਣਾ ਨਾ ਹੁੰਦੀ ਤਾਂ ਸ਼ਾਇਦ ਸ਼ਿਵ ਕੁਮਾਰ ਬਟਾਲਵੀ ਉਹ ਸ਼ਾਇਰ ਨਾ ਬਣਦਾ ਜਿਸ ਨੂੰ ਅਸੀਂ ਅੱਜ ਜਾਣਦੇ ਹਾਂ। ਦੋਸਤੋ, ਇੱਥੋਂ ਹੀ ਦਰਦ ਦਾ ਜਨਮ ਹੁੰਦਾ ਹੈ।

ਸ਼ਿਵ ਦੇ ਅੰਦਰ ਇੱਕ ਨਵਾਂ ਇਨਸਾਨ ਜਨਮਿਆ, ਇੱਕ ਅਜਿਹਾ ਸ਼ਾਇਰ ਜੋ ਦਰਦ ਨੂੰ ਛੁਪਾਉਂਦਾ ਨਹੀਂ ਸੀ, ਉਸ ਨੂੰ ਗੁਣ ਗਣਾਉਂਦਾ ਸੀ। ਉਹ ਕਹਿੰਦਾ ਸੀ, ਜਿਸ ਨੇ ਮੁਹੱਬਤ ਵਿੱਚ ਵਿਛੋੜਾ ਨਹੀਂ ਸਹਿਆ, ਉਹ ਕਵਿਤਾ ਨੂੰ ਕਦੇ ਸਮਝ ਹੀ ਨਹੀਂ

ਸਕਦਾ। ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ। ਦੋਸਤੋ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮੈਣਾ ਹੁੰਦੀ ਹੈ।

ਕਿ ਡਿਗਰੀਆਂ ਨਾਲ ਜਾਣੇ ਜਾਂਦੇ ਨੇ ਤੇ ਕੁਝ ਆਪਣੇ ਦਰਦ ਨਾਲ। ਦੋਸਤੋ ਫਿਰ ਮਿਲਾਂਗੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨਾਲ, ਹੁਣ ਆਪਣੇ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਸਤਿਕਾਰਿਤ ਤੇ ਬੁੱਧੀਜੀਵੀ ਸਾਥੀਆਂ ਸਤਪਾਲ ਬਰਾੜ ਜੀ ਤੇ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫਿਰ ਮਿਲਣ ਦੀ ਆਸ ਨਾਲ ਰੱਬ ਰਾਖਾ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ, ਹਮੇਸ਼ਾ ਹੱਸਦੇ ਰਹੋ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਕ।

0: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਬਾਤਾਂ ਪੁਰਾਣੇ ਪੰਜਾਬ ਦੀਆਂ। ਵਿਸ਼ਾ ਸੀ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਤੇ ਲੋ ਹੁਣ ਸੁਣੋ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਇਹ ਗੀਤ। ਉਸ ਤੋਂ ਪਹਿਲਾਂ ਕੁਝ ਸੰਦੇਸ਼।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

FM ਬਠਿੰਡਾ ਦੇ ਪਿਆਰੇ ਸਰੋਤਿਓ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

0: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ PR ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63306। ਈਮੇਲ ID ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 78379 63306।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
3: पेश है प्रोग्राम दी अगली पेशकश परमिंदर संधू दी आवाज विच एक गीत बोल दविंदर खन्ने वाला दे।

0: ਮੈਂ ਲੰਘਾਂਗਾ।
1: ਸਰੋਤਿਓ, ਗੁਰਦਾਸ ਮਾਨ ਦੇ ਗਾਏ ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਇਹ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ। ਐਫ ਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19 ਤੇ 52 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ।
2: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਇਹ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ 2-2 ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? 0। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
3: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ।
4: प्लेटफॉर्म नंबर 2 से चलने वाली सुपर फास्ट एक्सप्रेस के यात्रियों,
5: मैं इतने आ
6: तेनू नहीं एनू मोबाइल चार्ज करना सी,
5: दिमाग चार्ज कर अपना।
7: अजे पब्लिक पोर्ट तो चार्ज कीता ता तुहाडा निजी डाटा हो जाएगा पब्लिक।
5: देखिया
6: पापा रुको, मैं पे करदा हां। नो सिग्नल,
7: हुण की करोगे?
6: मुफ्त वाईफाई है ना।
5: मूर्खा सुधर जा,
7: पेमेंट्स ले कोई ओपन वाईफाई नहीं,
6: मतलब धोखा तड़ी नू बाय बाय।
7: RBI कहता है
8: करो सही शुरुआत, बनो वित्तीय तौर ते स्मार्ट।
9: नमस्कार, ये आकाशवाणी है, हुण तुसी चंचल शर्मा तो प्रदेशक खबरां सुनो। पहला बुलेटिन दियां खास खबरां। जनगणना 2027 तहत पंजाब च मकाना दे सूचीकरण अते गणना दा पहला गेट तय समय च मुकम्मल होया। पंजाब चोण कमिशन दियां हिदायतां तहत दीनानगर दे बूथ नंबर 9 च मुड़ तों वोटां कल 15 जून नू। केंद्रीय सेहत मंत्री जगत प्रकाश नड्डा ने विश्व खूनदाता दिवस ते लोकां नू स्वेच्छा नाल खूनदान करन दी की

0: ਵਿੱਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਨਾਲ ਨੈਟਵਰਕ ਦੇ ਕਾਰਜ ਤੇ ਸਬੰਧਾਂ ਬਾਰੇ ਹੋਰ ਜਾਣਕਾਰੀ ਮਿਲ ਰਹੀ ਹੈ। ਅੰਮ੍ਰਿਤਸਰ ਦੇ ਥਾਣਾ ਛਰਹਟਾ ਵਿਖੇ ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ। ਪੰਜਾਬ ਪੁਲਿਸ ਦੀ ਯੂਥ ਕਨੈਕਟੀਵਿਟੀ ਪਹਿਲ ਤਹਿਤ ਚਲਾਏ ਜਾ ਰਹੇ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਨੂੰ ਸੂਬੇ ਭਰ ਦੇ ਵਿਦਿਅਕ ਅਦਾਰਿਆਂ ਤੋਂ ਭਾਰੀ ਸਮਰਥਨ ਤੇ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ। ਹੁਣ ਤੱਕ ਇਸ ਪ੍ਰੋਗਰਾਮ ਤਹਿਤ ਕੁੱਲ 1965 ਇਨਡੋਰ ਤੇ 698 ਆਊਟਡੋਰ ਕਲਾਸਾਂ ਲਗਾਈਆਂ ਜਾ ਚੁੱਕੀਆਂ ਨੇ। ਇਸ ਬਾਰੇ ਮੋਹਾਲੀ ਤੋਂ DSP ਹਰਸਿਮਰਨ ਸਿੰਘ ਨੇ ਜਾਣਕਾਰੀ ਦਿੱਤੀ।
1: ਬੇਸਿਕਲੀ ਜਿਹੜੀ ਪੰਜਾਬ ਪੁਲਿਸ ਦੀ ਨਵੇਕਲੀ ਪਹਿਲ ਹੈ ਯੂਥ ਦੀ ਕਨੈਕਟੀਵਿਟੀ, ਇਹ ਬੜਾ ਸਾਡੇ ਮਾਨਯੋਗ DGP ਸਾਹਿਬ ਤੇ ਪੰਜਾਬ ਸਰਕਾਰ ਦਾ ਬੜਾ ਵਧੀਆ ਸ਼ਲਾਘਾਯੋਗ ਕਦਮ ਹੈ। ਇਹਦੇ ਵਿੱਚ ਅਸੀਂ ਜਿਹੜੇ ਪੰਜਾਬ ਪੁਲਿਸ ਹੈ ਵਿਦਿਅਕ ਅਦਾਰੇ ਹੈ ਜਿੰਨਾ, ਉਹਦੇ ਵਿੱਚ ਜਾ ਕੇ ਤੇ ਬੱਚਿਆਂ ਨੂੰ ਪ੍ਰੇਰਿਤ ਕਰਾਂਗੇ। ਬੱਚੇ ਜਦੋਂ ਖੇਡਾਂ ਦੇ ਨਾਲ ਜੁੜਨਗੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ।
0: ਪੰਜਾਬ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਵਿਸ਼ਵ ਸਾਈਕਲ ਦਿਵਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਨੇੜੇ ਅਸਮਿਤਾ ਖੇਲੋ ਇੰਡੀਆ ਵਿਮੈਨ ਲੀਗ ਤੇ ਸਾਈਕਲ ਰੈਲੀ ਕਰਵਾਈ ਗਈ। ਇਸ ਵਿੱਚ ਵੱਖ ਵੱਖ ਉਮਰ ਵਰਗ ਦੀਆਂ ਮਹਿਲਾ ਸਾਈਕਲ ਸਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ਦਾ ਮਕਸਦ ਔਰਤਾਂ 'ਚ ਸਾਈਕਲਿੰਗ ਪ੍ਰਤੀ ਰੁਝਾਨ ਵਧਾਉਣਾ ਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ ਪੰਜਾਬ 'ਚ ਸਾਈਕਲਿੰਗ ਖੇਡ ਨੂੰ ਉਤਸ਼ਾਹਿਤ ਕਰਨ ਲਈ ਐਸੋਸੀਏਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਵਰਗੇ ਪ੍ਰੋਗਰਾਮ ਮਹਿਲਾ ਖਿਡਾਰੀਆਂ ਨੂੰ ਅੱਗੇ ਆਉਣ ਤੇ ਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਦੇ ਨੇ। ਸਮਾਗਮ ਦੇ ਅਖੀਰ 'ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੁੜੀਆਂ ਦੇ ਹੋਸਟਲ ਨੰਬਰ 1 ਅਤੇ 2 ਚ ਬੀਜ ਤੋਂ ਬੂਟੇ ਤੱਕ ਸਿਰਲੇਖ ਵਾਲੀ ਇੱਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ। ਐਕਸੀਅਨ ਡਾਕਟਰ ਅਨਿਲ ਠਾਕੁਰ ਨੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ਤੇ ਪਾਏਦਾਰ ਬਾਗਬਾਨੀ ਅਭਿਆਸਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇੰਦੌਰ ਤੋਂ ਰਹਿੰਦ ਖੂੰਹਦ ਪ੍ਰਬੰਧਨ ਮਾਹਰ ਸਵਾਤੀ ਚੌਹਾਨ ਨੇ ਰਹਿੰਦ ਖੂੰਹਦ ਪ੍ਰਬੰਧਨ ਬਾਰੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਦਿੱਤਾ। ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਵਾਤਾਵਰਣ ਲਈ ਜ਼ਿੰਮੇਵਾਰ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪ੍ਰੀਤ ਪਾਲ ਕੌਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ EKYC ਤੇ ਜ਼ਮੀਨ ਦੀ ਤਸਦੀਕ ਨਹੀਂ ਕਰਵਾਈ ਗਈ, ਉਹ ਕਿਸਾਨ ਵੀਰ ਅਗਲੀ ਕਿਸ਼ਤ ਪ੍ਰਾਪਤ ਕਰਨ ਲਈ 20 ਜੂਨ ਤੱਕ ਆਪਣੀ EKYC ਤੇ ਜ਼ਮੀਨ ਦੀ ਤਸਦੀਕ ਪ੍ਰਕਿਰਿਆ ਤੁਰੰਤ ਮੁਕੰਮਲ ਕਰਵਾਉਣ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੇਠ ਲਾਭਪਾਤਰੀ ਕਿਸਾਨਾਂ ਲਈ EKYC ਅਤੇ ਜ਼ਮੀਨ ਦੀ ਤਸਦੀਕ ਲਾਜ਼ਮੀ ਕੀਤੀ ਗਈ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਪਾਕਿਸਤਾਨ ਨਾਲ ਹੋਵੇਗਾ। ਇਹ ਗਰੁੱਪ ਏ ਮੈਚ ਬਰਮਿੰਘਮ ਦੇ ਐਸ ਵੈਸਟਨ 'ਚ ਭਾਰਤੀ ਸਮੇਂ ਮੁਤਾਬਕ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮੀ 7 ਵਜੇ ਤੋਂ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਮਰਦਮਸ਼ੁਮਾਰੀ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਤੇ ਗੰਨਾ ਦਾ ਪਹਿਲਾ ਕੀਟ ਤੈਅ ਸਮੇਂ 'ਚ ਮੁਕੰਮਲ ਹੋਇਆ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 'ਚ ਮੁੜ ਤੋਂ ਵੋਟਾਂ ਕੱਲ 15 ਜੂਨ ਨੂੰ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ ਤੇ ਲੋਕਾਂ ਨੂੰ ਸਵੇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਅੱਜ ਸ਼ਾਮੀ 7 ਵਜੇ ਪਾਕਿਸਤਾਨ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ
2: ਦੀਦੀ।
3: ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:30 ਤੇ 40 ਸੈਕਿੰਡ। ਪੇਸ਼ ਹੈ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ।

FM ਬਠਿੰਡਾ ਦੇ ਪਿਆਰੇ ਸਰੋਤਿਓ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

0: ਹੈ।
1: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

ਐਪਲੀਕੇਸ਼ਨ 9 ਜੁਲਾਈ 2026 ਤੱਕ ਭਰ ਸਕਦੇ ਹਨ, ਪਰ ਇਹਨਾਂ ਅਸਾਮੀਆਂ ਲਈ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 14 ਜੁਲਾਈ 2026 ਹੋਵੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਲਈ ਲਾਈਨਮੈਨਾਂ ਦੀਆਂ ਖਾਲੀ ਪਈਆਂ 3000 ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਹਨ। ਯੁਵਾ ਸਾਥੀਓ, ਪ੍ਰੋਗਰਾਮ ਯੁਵਾਣੀ ਤਹਿਤ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

FM ਬਠਿੰਡਾ ਦੇ ਪਿਆਰੇ ਸਰੋਤਿਓ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:59 ਤੇ 40 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 7 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤਾ ਜਾਏਗਾ। ਉਸ ਤੋਂ ਤੁਰੰਤ ਬਾਅਦ ਹੀ ਤੁਸੀਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਸੈਂਟਰ ਗੌਰਮੈਂਟ ਦੇ 12 ਸਾਲਾਂ ਨੂੰ ਸਮਰਪਿਤ, ਜੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦਰਮਿਆਨ ਇਸ ਸਮੇਂ ਫਰਾਂਸ ਦੇ ਨੀਸ ਵਿੱਚ ਵਫਦ ਪੱਧਰੀ ਗੱਲਬਾਤ ਜਾਰੀ ਹੈ। ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਅਰਥ ਵਿਵਸਥਾ ਅਗਲੇ 10 ਸਾਲਾਂ ਵਿੱਚ 40 ਤੋਂ 45 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਅੱਜ ਇੱਕ ਸਮਝੌਤੇ ਤੇ ਦਸਤਖਤ ਹੋ ਸਕਦੇ ਨੇ। ਤੀਰਅੰਦਾਜ਼ੀ ਵਿੱਚ ਭਾਰਤ ਦੇ ਤੀਰਜ ਬੋਮ ਦੇਵਰਾ ਅਤੇ ਕਿਸ਼ੋਰ ਕੁਮਕੁਮ ਮਹਿਹੂਦ ਨੇ ਤੁਰਕੀ ਦੇ ਅੰਤਾਲਿਆ ਵਿਖੇ ਵਿਸ਼ਵ ਕੱਪ ਦੇ ਰਿਕਰਵ ਮਿਕਸਡ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਤੇ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਚ ਅੱਜ ਬਰਮਿੰਘਮ ਦੇ ਐਜਬੈਸਟਨ ਵਿਖੇ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਇਸ ਸਮੇਂ ਫਰਾਂਸ ਦੇ ਨੀਸ ਵਿੱਚ ਵਫਦ ਪੱਧਰੀ ਗੱਲਬਾਤ ਕਰ ਰਹੇ ਨੇ। ਦੋਵੇਂ ਧਿਰਾਂ ਮੁੱਖ ਤੌਰ ਤੇ ਰੱਖਿਆ, ਤਕਨਾਲੋਜੀ ਅਤੇ ਵਪਾਰ ਸਮੇਤ ਆਪਣੀ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਤੇ ਚਰਚਾ ਕਰ ਰਹੀਆਂ ਨੇ। ਦੋਵਾਂ ਆਗੂਆਂ ਨੇ ਅੱਜ ਵਾਕ ਐਂਡ ਟਾਕ ਸੈਸ਼ਨ ਦੌਰਾਨ ਵੀ ਚਰਚਾ ਕੀਤੀ। ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸਾਂਝੇ ਤੌਰ ਤੇ ਨੀਸ ਵਿੱਚ ਭਾਰਤ ਇਨੋਵੇਟਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਹ ਭਾਰਤ ਦੇ ਤੇਜ਼ੀ ਨਾਲ ਵੱਧ ਰਹੇ ਨਵੀਨਤਾ ਅਤੇ ਸਟਾਰਟਅਪ ਇਕੋਸਿਸਟਮ ਨੂੰ ਦਰਸਾਉਂਦਾ ਹੈ। 3 ਦਿਨਾਂ ਦੇ ਇਸ ਸਮਾਗਮ ਵਿੱਚ ਭਾਰਤੀ ਡੀਪ ਟੈਕ ਸਟਾਰਟਅਪ, ਇਨੋਵੇਟਰ, ਖੋਜਕਰਤਾ ਅਤੇ ਆਲਮੀ ਨਿਵੇਸ਼ਕ ਸ਼ਾਮਲ ਹੋ ਰਹੇ ਨੇ। ਇਸ ਤੋਂ ਇਲਾਵਾ ਇਸ ਵਿੱਚ ਦੁਨੀਆ ਭਰ ਦੇ 350 ਤੋਂ ਵੱਧ ਨਿਵੇਸ਼ਕ ਅਤੇ ਪੂੰਜੀਪਤੀ ਹਿੱਸਾ ਲੈ ਰਹੇ ਨੇ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਇਨੋਵੇਟਸ ਭਾਰਤੀ ਪ੍ਰਤਿਭਾ ਅਤੇ ਯੂਰਪੀਅਨ ਪੂੰਜੀ ਵਿਚਕਾਰ ਇੱਕ ਪੁਲ ਵਜੋਂ ਉਭਰ ਰਿਹਾ ਹੈ, ਜੋ ਨੌਜਵਾਨ ਨਵੀਨਤਾਕਾਰਾਂ ਲਈ ਵਿਸ਼ਵ ਮਹਾਰਤ ਨਾਲ ਜੁੜਨ ਲਈ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਭਾਰਤ ਵਿੱਚ ਸਟਾਰਟਅਪ ਕ੍ਰਾਂਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਪੁਲਾੜ ਤਕਨਾਲੋਜੀ ਤੋਂ ਲੈ ਕੇ ਹਰਿਤ ਊਰਜਾ, ਉੱਨਤ ਨਿਰਮਾਣ ਅਤੇ ਰੱਖਿਆ ਨਵੀਨਤਾ ਤੱਕ ਵਿਸ਼ਵ ਵਿਆਪੀ ਚੁਣੌਤੀਆਂ ਦੇ ਹੱਲ ਵਿਕਸਿਤ ਕਰ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਵਿੱਚ 2 ਲੱਖ ਤੋਂ ਵੱਧ ਸਟਾਰਟਅਪਸ ਨੇ ਅਤੇ ਭਾਰਤ ਲੋਕ ਪੱਖੀ ਨਵੀਨਤਾ ਨੂੰ ਉਤਸ਼ਾਹਿਤ ਕਰ ਰਿਹਾ ਹੈ।

0: में एक स्टार्टअप रिवॉल्यूशन हो रहा है। इस रिवॉल्यूशन में भारत का नौजवान एक नए माइंडसेट के साथ मानवता के हित में समस्याओं के समाधान ढूंढ रहा है और हमारे नौजवानों के वर्ल्ड क्लास सॉल्यूशंस को ग्लोबल स्टेज पर लाने का माध्यम ही है भारत इनोवेट्स।
1: भारत फ्रांस संबंधा की मजबूती का जिक्र करदे प्रधानमंत्री ने कहा कि बहुत सारे देशों विचकार व्यापार रणनीतिक सहयोग मौजूद है पर कुछ ही रिश्ते सांझे दृष्टिकोण ते सांझे हितों द्वारा संचालित होंदे ने। उन्होंने भारत फ्रांस साझेदारी आपसी विश्वास सांझियां कदरां कीमतां ते भविख लई एक सांझे दृष्टिकोण ते आधारित स्थाई संबंध दस्या।
0: दुनिया में अलग अलग देश एक दूसरे के साथ व्यापार करते हैं, अलग अलग देशों के बीच स्ट्रेटेजिक पार्टनरशिप भी होती है, लेकिन कुछ रिलेशन ऐसे होते हैं जो शेयर्ड इंटरेस्ट के साथ साथ शेयर्ड विजन से भी ड्राइव होते हैं। भारत और फ्रांस का रिश्ता कुछ ऐसा ही है।
1: ਉਨਾ ਕਿਹਾ ਕਿ ਨਵੀਨਤਾ ਤਕਨਾਲੋਜੀ ਅਤੇ ਭਾਰਤ ਦੇ ਨੌਜਵਾਨਾਂ ਦੀਆਂ ਇੱਛਾਵਾਂ ਦੇਸ਼ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ ਅਤੇ ਇਸ ਦੇ ਭਵਿੱਖ ਨੂੰ ਆਕਾਰ ਦੇ ਰਹੀਆਂ ਨੇ। ਇਸ ਮੌਕੇ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਭਾਰਤ ਦੇ ਨਵੀਨਤਾ ਦੇ ਇੱਕ ਆਲਮੀ ਕੇਂਦਰ ਵਜੋਂ ਉਭਰਨ ਦੀ ਸ਼ਲਾਘਾ ਕੀਤੀ। ਉਨਾ ਨੇ ਭਾਰਤ ਵਿਚ ਵੱਡੀ ਗਿਣਤੀ ਵਿਚ ਇੰਜੀਨੀਅਰਾਂ ਦੀ ਮੌਜੂਦਗੀ ਦੀ ਪ੍ਰਸੰਸਾ ਕੀਤੀ ਅਤੇ ਚੰਦਰਯਾਨ ਮਿਸ਼ਨ ਸਮੇਤ ਭਾਰਤ ਦੀਆਂ ਹੋਰ ਬੇਮਿਸਾਲ ਤਕਨੀਕੀ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਮੈਕਰੋਂ ਨੇ ਕਿਹਾ ਕਿ ਭਾਰਤ ਇਨੋਵੇਟਸ ਭਾਰਤ ਦੀ ਨਵੀਨਤਾ ਵਾਤਾਵਰਣ ਪ੍ਰਣਾਲੀ ਅਤੇ ਫਰਾਂਸ ਦੇ ਤਕਨੀਕੀ ਵਿਸਥਾਰ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ। ਉਨ੍ਹਾਂ ਭਾਰਤ ਤੋਂ ਬਾਹਰ ਇਸ ਵਿਸ਼ੇਸ਼ ਪਹਿਲ ਦੀ ਮੇਜ਼ਬਾਨੀ ਨੂੰ ਫਰਾਂਸ ਦਾ ਸਨਮਾਨ ਦੱਸਿਆ। ਉਨ੍ਹਾਂ ਸ੍ਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਹੋਣ ਲਈ ਵਧਾਈ ਵੀ ਦਿੱਤੀ। ਇਸ ਮੌਕੇ ਤੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਪ੍ਰਮੁੱਖ ਵਿਗਿਆਨਕ ਸਲਾਹਕਾਰ ਅਜੇ ਕੁਮਾਰ ਸੂਦ ਅਤੇ ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਸਮੇਤ ਹੋਰ ਪ੍ਰਮੁੱਖ ਕਾਰੋਬਾਰੀ ਹਸਤੀਆਂ ਮੌਜੂਦ ਸਨ। ਸ੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਵਿਸ਼ਵ ਭੂ ਰਾਜਨੀਤਿਕ ਅਤੇ ਤਕਨੀਕੀ ਤਬਦੀਲੀ ਦੇ ਸਮੇਂ ਵਿਚ ਇਕ ਭਰੋਸੇਯੋਗ ਭਾਈਵਾਲ ਵਜੋਂ ਉਭਰ ਰਿਹਾ ਹੈ।
2: The world seeks trusted and reliable partners.
3: भारत दुनिया के लिए एक भरोसेमंद साझेदार है। हमारे पास युवा शक्ति, उत्कृष्ट प्रतिभा और वैश्विक स्तर पर प्रतिस्पर्धा करने की अद्वितीय क्षमता है।
2: And a scale that few can match.
1: ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਚ ਹੁਣ ਤੱਕ 230,000 ਤੋਂ ਵੱਧ ਸਟਾਰਟਅਪ ਸਥਾਪਿਤ ਕੀਤੇ ਜਾ ਚੁੱਕੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਮੰਤਰੀ ਡਾ ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਅਰਥ ਵਿਵਸਥਾ ਅਗਲੇ 10 ਸਾਲਾਂ ਵਿਚ 40-45 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵਾਧਾ ਨੀਤੀਗਤ ਸੁਧਾਰਾਂ, ਵੱਧਦੀ ਨਿੱਜੀ ਭਾਗੀਦਾਰੀ ਅਤੇ ਤੇਜ਼ੀ ਨਾਲ ਵੱਧ ਰਹੇ ਨਵੀਨਤਾ ਵਾਤਾਵਰਣ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ, ਡਿਜੀਟਲ ਇੰਡੀਆ, ਡਿਜੀਟਲ ਹੈਲਥ, ਡੀਪ ਓਸ਼ਨ ਮਿਸ਼ਨ ਅਤੇ ਗਗਨਯਾਨ ਵਰਗੇ ਪ੍ਰੋਗਰਾਮਾਂ ਨੇ ਵਿਗਿਆਨ ਅਤੇ ਨਵੀਨਤਾ ਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਕੇਂਦਰ ਵਿਚ ਸਥਾਪਿਤ ਕਰਨ ਚ ਮਦਦ ਕੀਤੀ ਹੈ। ਓਮਾਨ ਵਿਚ ਭਾਰਤੀ ਦੂਤਘਰ ਨੇ ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਵਿਰਾਟ 1 ਦੇ ਇੰਜਣ ਵਿਚ ਓਮਾਨੀ ਤੱਟ ਨੇੜੇ ਨੁਕਸ ਪੈਣ ਦੀ ਜਾਣਕਾਰੀ ਦਿੱਤੀ ਹੈ। ਇਸ ਵਿਚ ਸਵਾਰ 14 ਭਾਰਤੀਆਂ ਵਿਚੋਂ 11 ਨੂੰ ਬਚਾ ਲਿਆ ਗਿਆ ਹੈ। ਦੂਤਘਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਓਮਾਨੀ ਅਧਿਕਾਰੀਆਂ ਨਾਲ ਤਾਲਮੇਲ ਰਾਹੀਂ ਬਚਾਅ ਕਾਰਜ ਜਾਰੀ ਨੇ ਅਤੇ ਬਾਕੀ ਮੈਂਬਰਾਂ ਨੂੰ ਛੇਤੀ ਬਚਾ ਲਿਆ ਜਾਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨਾਲ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਅੱਜ ਇਕ ਸਮਝੌਤੇ ਤੇ ਦਸਤਖਤ ਹੋ ਸਕਦੇ ਨੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੋਰਮੁਜ਼ ਸਟੇਟ ਸਾਰੇ ਦੇਸ਼ਾਂ ਲਈ ਖੁੱਲ੍ਹ ਜਾਏਗਾ। ਰਾਸ਼ਟਰਪਤੀ ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਬਿਹਤਰ ਬਣਾਉਣ ਵਾਲਾ ਇਕ ਵੱਡਾ ਕਦਮ ਹੋਏਗਾ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਹੁਣ ਪਰਮਾਣੂ ਹਥਿਆਰ ਨਹੀਂ ਚਾਹੁੰਦਾ, ਹਾਲਾਂਕਿ ਈਰਾਨ ਨੇ ਅੱਜ ਸਮਝੌਤੇ ਤੇ ਦਸਤਖਤ ਹੋਣ ਦੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਾਈ ਨੇ ਕਿਹਾ ਕਿ ਜੇਕਰ ਕੋਈ ਸਮਝੌਤਾ ਹੁੰਦਾ ਤਾਂ ਇਹ ਸਿਰਫ ਅੱਗੋਂ ਦੀ ਗੱਲਬਾਤ ਲਈ ਇਕ ਸ਼ੁਰੂਆਤੀ ਢਾਂਚਾ ਹੋਏਗਾ। ਇਸ ਦੌਰਾਨ ਕਈ ਈਰਾਨੀ ਸ਼ਹਿਰਾਂ ਵਿਚ ਲੋਕਾਂ ਨੇ ਅਮਰੀਕਾ ਨਾਲ ਤਜਵੀਜ਼ਸ਼ੁਦਾ ਸ਼ਾਂਤੀ ਸਮਝੌਤੇ ਦਾ ਵਿਰੋਧ ਕੀਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਈਰਾਨ ਗੱਲਬਾਤ ਦੌਰਾਨ ਬਹੁਤ ਜ਼ਿਆਦਾ ਰਿਆਇਤਾਂ ਦੇ ਰਿਹਾ ਹੈ। ਜੰਮੂ ਕਸ਼ਮੀਰ ਵਿਚ ਜੰਮੂ ਸ਼ਹਿਰ ਦੇ ਬਾਰਵਾਰ ਨਗਰੋਟਾ ਨੇੜੇ ਬੀਤੀ ਦੇਰ ਰਾਤ ਇਕ ਬੱਸ ਤੇ ਕਾਰ ਦੀ ਟੱਕਰ ਵਿਚ ਹਰਿਆਣਾ ਦੇ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਜਗਤੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਕਾਰ 5 ਲੋਕਾਂ ਨੂੰ ਲੈ ਕੇ ਜੰਮੂ ਵੱਲ ਜਾ ਰਹੀ ਸੀ। ਕਾਰ ਵਿਚ ਸਵਾਰ ਸਾਰੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ

0: ਚੋਣਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਤੀਰ ਅੰਦਾਜ਼ੀ ਵਿੱਚ ਭਾਰਤ ਦੇ ਧੀਰਜ ਬੋਮਦੇਵਰਾ ਅਤੇ ਕਿਸ਼ੋਰ ਕੁਮਕੁਮ ਮਹਿਹੋਦ ਨੇ ਅੱਜ ਤੁਰਕੀ ਦੇ ਅੰਤਾਲਿਆ ਵਿੱਚ ਵਿਸ਼ਵ ਕੱਪ ਸਟੇਜ 3 ਦੇ ਰਿਕਰਵ ਮਿਕਸ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਭਾਰਤੀ ਜੋੜੀ ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਦੇ ਓਲੰਪਿਕ ਚੈਂਪੀਅਨ ਓ ਜੇ ਜਿਨ ਅਤੇ ਕਿਮ ਜੇ ਡਿਊਕ ਦੀ ਜੋੜੀ ਨੂੰ 5-1 ਨਾਲ ਹਰਾਇਆ। ਧੀਰਜ ਅਤੇ ਕੁਮਕੁਮ ਦੋਵਾਂ ਲਈ ਇਹ ਵਿਸ਼ਵ ਕੱਪ ਦੇ ਮਿਕਸਡ ਟੀਮ ਮੁਕਾਬਲੇ ਵਿੱਚ ਸੋਨੇ ਦਾ ਪਹਿਲਾ ਤਮਗਾ ਹੈ। ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਅੱਜ ਬਰਮਿੰਗਮ ਦੇ ਐਜਬੈਸਟਨ ਵਿਖੇ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪੱਛਮੀ ਬੰਗਾਲ 'ਚ CID ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਦੇ ਦਸਤਖਤਾਂ ਦੀ ਜਾਲਸਾਜ਼ੀ ਦੇ ਮਾਮਲੇ 'ਚ ਪਾਰਟੀ ਦੇ ਸੰਸਦ ਮੈਂਬਰ ਅਭਿਸ਼ੇਕ ਬੰਦੋਪਾਧਿਆਇ ਤੋਂ ਪੁੱਛਗਿੱਛ ਕਰ ਰਹੀ ਹੈ। ਅਭਿਸ਼ੇਕ ਅੱਜ ਕੋਲਕਾਤਾ ਵਿੱਚ CID ਹੈੱਡਕੁਆਟਰ ਬਵਾਨੀ ਭਵਨ ਪਹੁੰਚੇ। CID ਕਲਕੱਤਾ ਹਾਈਕੋਰਟ ਦੇ ਹੁਕਮਾਂ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਜ਼ਾਮ ਹੈ ਕਿ ਅਭਿਸ਼ੇਕ ਬੰਦੋਪਾਧਿਆਇ ਨੇ ਰਾਜ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਲਈ ਨਵੇਂ ਚੁਣੇ ਗਏ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਦੇ ਦਸਤਖਤਾਂ ਦੀ ਜਾਲਸਾਜ਼ੀ ਕੀਤੀ ਸੀ। ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਵੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਸਰਕਾਰ ਨੇ ਆਨਲਾਈਨ ਪ੍ਰਸਾਰਿਤ ਹੋ ਰਹੇ ਉਸ ਵਟਸਐਪ ਸੁਨੇਹੇ ਦਾ ਝੂਠਾ ਦੱਸ ਕੇ ਖਾਰਜ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰੀ ਛਾਤਰ ਲੈਪਟਾਪ ਯੋਜਨਾ ਤਹਿਤ ਮੁਫ਼ਤ ਲੈਪਟਾਪਸ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਨੇ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਇਸ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਸਪਸ਼ਟ ਕੀਤਾ ਹੈ ਕਿ ਸਰਕਾਰ ਨੇ ਅਜੇ ਕਿਸੇ ਯੋਜਨਾ ਦਾ ਐਲਾਨ ਨਹੀਂ ਕੀਤਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਰਮਿਆਨ ਇਸ ਸਮੇਂ ਫਰਾਂਸ ਦੇ ਨੀਸ ਵਿੱਚ ਵਫ਼ਦ ਪੱਧਰੀ ਗੱਲਬਾਤ ਜਾਰੀ ਹੈ। ਕੇਂਦਰੀ ਮੰਤਰੀ ਮੰਡਲ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਦੀ ਪੁਲਾੜ ਅਰਥ ਵਿਵਸਥਾ ਅਗਲੇ 10 ਸਾਲਾਂ ਵਿੱਚ 40-45 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਈਰਾਨ ਨਾਲ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਅੱਜ ਇੱਕ ਸਮਝੌਤੇ 'ਤੇ ਦਸਤਖਤ ਹੋ ਸਕਦੇ ਨੇ ਅਤੇ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 'ਚ ਅੱਜ ਬਰਮਿੰਗਮ ਦੇ ਐਜਬੈਸਟਨ ਵਿਖੇ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: The ball towards the stumps. She hurled it towards the stumps, I should say, and the ball did not hit the stumps, rather it hit Jemima. Before

ਹੁਣੇ ਤੁਸੀਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਇਸ ਗਜ਼ਲ ਦਾ ਆਨੰਦ ਮਾਣ ਰਹੇ ਸੀ। ਵੋ ਬਾਤ ਬਾਤ ਪੇ ਉਲਝਾ ਕੇ ਝੂਠ ਬੋਲਤਾ ਹੈ, ਵੋ ਬਾਤ ਬਾਤ ਪੇ ਉਲਝਾ ਕੇ ਝੂਠ ਬੋਲਤਾ ਹੈ, ਬੜਾ ਜ਼ਹੀਨ ਹੈ ਸਮਝਾ ਕੇ ਝੂਠ ਬੋਲਤਾ ਹੈ, ਖਬਰ ਨਹੀਂ ਮੇਰੀ ਜ਼ਿੰਦਗੀ ਕਾ ਕਿਆ ਹੋਗਾ, ਖਬਰ ਨਹੀਂ ਮੇਰੀ ਜ਼ਿੰਦਗੀ ਕਾ ਕਿਆ ਹੋਗਾ, ਵੋ ਮੇਰੇ ਸਰ ਕੀ ਕਸਮ ਖਾ ਕੇ ਝੂਠ ਬੋਲਤਾ ਹੈ, ਵੋ ਮੇਰੇ ਸਰ ਕੀ ਕਸਮ ਖਾ ਕੇ ਝੂਠ ਬੋਲਤਾ ਹੈ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਮਹਿੰਦੀ ਹਸਨ ਤੇ ਸਲਮਾ ਆਗਾ ਦੀ ਆਵਾਜ਼ ਵਿੱਚ ਇਹ ਗਜ਼ਲ।

ਹੁਣੇ ਤੁਸੀਂ ਸਲਮਾ ਆਗਾ ਦੀ ਆਵਾਜ਼ ਵਿੱਚ ਇਸ ਗਜ਼ਲ ਦਾ ਆਨੰਦ ਮਾਣ ਰਹੇ ਸੀ। ਰਾਹ ਕੇ ਪੱਥਰ ਕੋ ਚਕਨਾ ਚੂਰ ਹੋਣਾ ਚਾਹੀਏ, ਰਾਹ ਕੇ ਪੱਥਰ ਕੋ ਚਕਨਾ ਚੂਰ ਹੋਣਾ ਚਾਹੀਏ, ਵਾਰ ਚਾਹੇ ਏਕ ਹੋ ਭਰਪੂਰ ਹੋਣਾ ਚਾਹੀਏ, ਸਿਰਫ ਇਤਨਾ ਹੀ ਨਹੀਂ ਕਿ ਵੋ ਹਾਰ ਆਪਣੀ ਮਾਨ ਲੇ, ਸਿਰਫ ਇਤਨਾ ਹੀ ਨਹੀਂ ਕਿ ਵੋ ਹਾਰ ਆਪਣੀ ਮਾਨ ਲੇ, ਵੋ ਹਮਾਰੇ ਸਾਹਮਣੇ ਮਜ਼ਬੂਰ ਹੋਣਾ ਚਾਹੀਏ, ਵੋ ਹਮਾਰੇ ਸਾਹਮਣੇ ਮਜ਼ਬੂਰ ਹੋਣਾ ਚਾਹੀਏ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਇਹ ਗਜ਼ਲ ਸ਼ਾਇਰ ਨੇ ਅਹਿਮਦ ਫਰਾਜ਼।

ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਭੁਪਿੰਦਰ ਸਿੰਘ ਤੇ ਮਿਤਾਲੀ ਸਿੰਘ ਦੀ ਆਵਾਜ਼ ਵਿੱਚ ਇਹ ਗੀਤ ਕਲਾਮ ਕਤੀਲ ਰਾਜਸਥਾਨੀ ਦਾ।

ਹੁਣੇ ਤੁਸੀਂ ਭੁਪਿੰਦਰ ਸਿੰਘ ਤੇ ਮਿਤਾਲੀ ਸਿੰਘ ਦੀ ਆਵਾਜ਼ ਵਿੱਚ ਇਸ ਗਜ਼ਲ ਦਾ ਆਨੰਦ ਮਾਣ ਰਹੇ ਸੀ। ਵਿਛੁੜ ਜਾਊਂ ਤੋ ਫਿਰ ਰਿਸ਼ਤਾ ਤੇਰੀ ਯਾਦੋਂ ਸੇ ਜੋੜੂੰਗਾ, ਬਿਛੁੜ ਜਾਊਂ ਤੋ ਫਿਰ ਰਿਸ਼ਤਾ ਤੇਰੀ ਯਾਦੋਂ ਸੇ ਜੋੜੂੰਗਾ, ਮੁਝੇ ਜਿੱਦ ਹੈ ਮੈਂ ਜੀਨੇ ਕਾ ਕੋਈ ਮੌਕਾ ਨਾ ਛੋੜੂੰਗਾ, ਮੁਹੱਬਤ ਮੇਂ ਤਲਬ ਕੈਸੀ ਵਫਾਦਾਰ

0: Meanwhile, Germany will take on Curaçao in a Group E clash in Houston tonight. Chirag Jha, Akashwani News, Delhi.
1: And now, before we end the bulletin, the headlines once again. Prime Minister Narendra Modi and French President Emmanuel Macron hold delegation-level talks at historic Villa Carolos at Nice, focus on expanding special global strategic partnership between the two countries across key sectors. Both leaders jointly inaugurate Bharat Innovates event at Palada Expositions. India's space economy poised to grow from $9 billion to $45 billion in the next decade. In Maharashtra, 8 pilgrims die as vehicle falls in well in Solapur. All 14 Indian crew members rescued from a vessel off Oman coast after engine failure. And in cricket, India set a target of 171 runs for Pakistan in group stage match of ICC Women's T20 World Cup in Birmingham. For details of these stories and more, log on to our website newsonair.gov.in and newsonair app. And that's all in the news at 9. Good night.
2: ਹੁਣੇ ਤੁਸੀਂ ਵਿਵੇਕ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣਦੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 9:15 ਤੇ 22 ਸੈਕਿੰਡ ਹੁਣ ਤੋਂ ਲੈ ਕੇ ਸਭਾ ਦੀ ਸਮਾਪਤੀ ਯਾਨੀ ਰਾਤ 11 ਵਜੇ ਤੱਕ ਵਿਵੇਕ ਭਾਰਤੀ ਦੇ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ ਜਿਸ ਦੌਰਾਨ 9:15 ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲੀਏ 9:30 ਪ੍ਰੋਗਰਾਮ ਹੋਏਗਾ ਛਾਇਆ ਗੀਤ 10 ਵਜੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਆਜ ਕੇ ਫਨਕਾਰ ਦਾ ਤੇ 10:30 ਪ੍ਰੋਗਰਾਮ ਹੋਏਗਾ ਢਲਤੀ ਜਾਏ ਰਾਤ ਥੋੜੀ ਦੇਰ ਲਈ ਇਹਨਾਂ ਪ੍ਰੋਗਰਾਮਾਂ ਦਾ ਸਾਡੇ ਨਾਲ ਇੰਤਜ਼ਾਰ ਕਰੋ
3: ਸ਼ਰੋਤਾਓਂ ਕੋ ਸੁਰੋਂ ਕੇ ਅਲੌਕਿਕ ਸੰਸਾਰ ਮੇ ਲੈ ਜਾਤੀ ਹੈ ਪਦਮਸ਼੍ਰੀ ਪੰਡਿਤ ਰੋਨੂ ਮਜੂਮਦਾਰ संगीत सरिता नई श्रृंखला शास्त्रीय संगीत फिल्म संगीत और लोक संगीत में बांसुरी की भूमिका 1 जुलाई से सुबह और शाम 6:45 सिर्फ विविध भारती पर
4: आइए अब सुनते हैं किशोर कुमार की आवाज में जॉनी मेरा नाम फिल्म का गाना गीत इंदिवर ने लिखा संगीत कल्याण जी आनंद जी का है
5: नफरत करने वालों के सीने में प्यार भर दूँ

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣਦੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:15।